0: ਅਚਾ ਯਾਦ ਆਇਆ ਗੁਰਸਿੱਖੀ ਦਾ ਦਿੱਖ ਜੋ ਮੇਰੇ ਨਾਲ ਅੱਡ ਬੀਤੀ ਹੋਈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ, ਇਹ ਬਚਨ ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਐਡ ਗ੍ਰੰਥੀ ਸਨ। ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ, ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸਨ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉਸ ਸੇਵਾ ਵਿੱਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਹੈ ਸਤਿਵਚਨ ਜੀ, ਧੰਨ ਭਾਗ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ ਤਿੰਨ ਪੌਣੇ ਚਾਰ ਵਜੇ ਕਹਿੰਦੇ ਨੇ ਹੁੰਦੀ ਹੈ। ਮੈਂ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ, ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ, ਉਸ ਪਾਸੇ ਬਰਫ ਪੈਂਦੀ ਵੀ ਬੜੀ ਇਹਨਾਂ ਦਿਨਾਂ 'ਚ, ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ 'ਚ ਪਾਈ, ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਢੇ ਤਿੰਨ ਦਾ ਸਮਾਂ ਇਹ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ। ਬੋਲੋ ਸਰੇ, ਜੇ ਮੈਂ ਵੇਖ ਰਿਹਾ ਬੜਾ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ, ਔਰ ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਗਿਆ ਲੱਗਾ, ਘਬਰਾ ਵੀ ਗਿਆ, ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਹਿਨ 'ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ। ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੇ ਹੋ ਸਗਲੇ ਦੁੱਖ ਭਲਾਏ। ਬੜੀ ਬੜੇ ਸਾਲ ਪੁਰਾਣੀ, ਘੱਟੋ ਘੱਟ 20 ਸਾਲ ਤੋਂ ਹੋ ਗਏ। ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ, ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ। ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਹਾਜ਼ਰੀ ਭਰ। ਮੁੜ ਕੇ ਅਸੀਂ ਆਸਾ ਕੀ ਵਾਰ ਵੀ ਲਾਈ, ਨੇਤਰ ਬੰਦ ਕਰਕੇ ਮੈਂ ਆਸਾ ਕੀ ਵਾਰ ਵੀ ਲਾਉਂਦਾ ਰਿਹਾ। ਸਮਾਪਤੀ ਕੀਤੀ, ਅਰਦਾਸ ਹੋਈ। ਉਹ ਜਿਤਨਾ ਹੀ ਖਾਲਸਾਈ ਪੰਥ ਬੈਠਾ ਸੀ ਸਾਰਾ ਜਾ ਚੁੱਕਾ ਸੀ।
1: ਬੋਲੋ ਸ੍ਰੀ।
0: ਅਹਿਸਾਸ ਜ਼ਰੂਰ ਹੋ ਗਿਆ। ਬਾਅਦ ਚੋਂ ਮਨ ਵਿੱਚ ਗੱਲ ਵੀ ਆ ਗਈ, ਮੈਂ ਕਿਹਾ ਨਹੀਂ, ਇਹ ਸਾਰੇ ਸ਼ਹੀਦ ਸਿੰਘ ਨੇ।

ਇਹਨਾਂ ਨਿਤਰਾਂ ਨੇ ਡਿੱਟੀ। ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ, ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ। ਫਿਰ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

0: ਸਤਿਗੁਰੂ ਮੇਰ ਕਰੇ ਬਖਸ਼ਿਸ਼ ਕਰ। ਸਤਿਗੁਰੂ ਆਉਂਦੇ ਬਖਸ਼ਿਓ ਹੈ ਮਾਰਗ ਤੇ ਤੁਰ ਸਕੀਏ। ਸਤਿਗੁਰ ਸਾਡੀ ਚੋਲੀ ਗੁਰਸਿੱਖੀ ਦਾ ਦਾਨ ਨਾਮਦਾਨ ਦੀਆਂ ਦਾਤਾਂ ਪ੍ਰਦਾਨ ਕਰਨ। ਸਰਬੱਤ ਦਾ ਧੰਨਵਾਦ ਭੁੱਲ ਚੁੱਕਦੀ ਸ਼ਮਾ। ਸਾਰੇ ਫਤਿਹ ਬੁਲਾਓ ਜੀ।
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: discorso.
1: Right.

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿਸਿਓ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰ

കീല വിജോഗമിൽ വിച്ഛുടയാ സഞ്ജോഗി മേല ജിഷ്ണു തൂ ജാണാഹി സൂഈ ജൻ ജാണേ ഹര ഗുണ സദഹി ആഖ വഖാണേ ജിൻ ഹര സേവയാ തിൻ സുഖ പായാ സഹജേ ഹീ ഹര നാമ സമായാ തൂ ആപേ കർത്താ തേരാ കിയാ സബ ഹോയേ തുദ ബിന ദൂജാ അവര ന കോയേ തൂ കര കര വേഖ ജാനഹ സോയേ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨੇਕ ਨ ਚੇਤ ਸੰਭੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਕਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ

ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ

ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ

रूप कने कोई न जाने तुमरायांत ऊंचे देव क्या भगवंत सगल समग्री।

शासंग जी बोलो जी वाहे गुरु। एक उनका श्री वाहेगुरु जी की फतेह, श्री भगवती जी सहाय वाचवती पाचे तस्वीर प्रतम भगवती चमर कहे गुरु नानक लई त्याय फिर अगत गुर से अमरदास रामदास सहाय अर्जुन हर गोबिंद सिमरो श्री हर राय श्री हर कृष्ण त्याय के सब दुख जाए तेग बहादुर सिमर है कारण उन आवेदाय सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह के पुत्रात्मक स्वरूप साहब श्री गुरु ग्रंथ साहब के पाठदार दा त्यं करके घर तत् बोलो जी वाहे गुरु। ਗਰੀਬ ਰਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਾਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹ ਦੇ ਕੇ ਜਿਹੜੇ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਗੁਰਬਾਣੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸਤਸੰਗ ਵਾਹਿਆ ਤੇ ਨਵੀਂ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰੇ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਰੱਖਿਆ ਜਾਏ ਦੇਹ ਦੇਹ ਕੀ ਫਤਿਹ ਬ੍ਰਿਤ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦਿਖਣਾ ਕਿਉਂਕਿ ਚੰਦੇ ਗੁੰਗੇ ਜੁਗ ਜੁਗ ਅਟਲ ਧਰਮ ਕਹਿ ਜਾਕਾ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਸੱਦ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਅੰਤ ਸਦਾ ਸਹਾਇ ਸਦਾ ਜੀਓ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਵਿਛੋੜਿਆ ਗਿਆ ਪ੍ਰਦਰਸ਼ਨ

ਦੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਆਪ ਜੀ ਮੱਖੀਆਂ ਦਾਤਾਂ ਵਿੱਚੋਂ ਜੇਕਰ ਆਪ ਚਾਹਦੇ ਦੇਗਾ ਤਿਆਰ ਕਰ ਹੱਦ ਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਸਨ ਦੇ ਦਰਸ਼ਨਾਂ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ ਕਰ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਲਈ ਰੱਖਿਆ ਉੱਥੇ ਕਰੋ ਜੀ ਕੀ ਰਿਵਾਜ ਆਪ ਦੇ ਬੱਚਿਆਂ ਦਾਤਾਂ ਦੇ ਲੰਗਣੇ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਸਰਦਾਰ ਆਪਦੇ ਜਾਨਾਂ ਸੇਵਾ ਕਰ ਰਹੇ ਸਾਰੇ ਪਿਆਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਬਾਲਤਾ ਕਰੋ ਗਰੀਬ ਰਿਵਾਜ ਖਾਸ ਬੰਸੇ ਕੌਮ ਨੂੰ ਏਕਤਾ ਸਵਾਗਤ ਆਦਿ ਬਖਸ਼ੀ ਕਰਕੇ ਸੱਤ ਗੁਰਦਾਰ ਬਖਸ਼ੋ ਚਾਨਾਂ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬੱਚੇ ਬਾਲਤਾ ਕਰੋ ਜੀ ਗੁਰਗੀ ਬਣਾਏ ਬਖਸ਼ਿਸ਼ ਕਰੋ ਅੰਮ੍ਰਿਤ ਵਾਹਿ ਤੋਂ ਲੈ ਕੇ ਦਾਤੇ ਹੈਗੀਆਂ ਸਭ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾਤੇ ਤੇਰ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਮਾਈ ਕਿਰਪਾ ਕਰੋ ਦੂਰ ਦਰਾਜਾਂ ਬੈਠੀਆਂ ਲਾਈਵ ਕਰਦਾ ਕਿਤੇ ਸਹਿਮਕਾਰੀਆਂ ਸਾਰੇ ਸਿਰ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਲਓ ਤਾਰਾ ਆਪਣੀ ਬਖਸ਼ੀ ਕੀਤੀ ਹੈ ਸੰਗਤ ਰੋਜ਼ ਬੱਚੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨ ਲਾਈ ਗੁਰੂ ਘਰ ਨੂੰ ਗੁਰੂ ਘਰ ਦੇ ਅਰਥ ਕਰ ਸਕਦਾ ਮਾਇਆ ਪੇਟਾ ਘਰ ਦੇ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀ ਕਮਾਈਆਂ ਸਫਲ ਕਰੋ ਘਰ ਦੇ ਵਾਧੇ ਬਖਸ਼ ਕਰ ਕਰਦੇ ਤਾਰ ਸਾਧ ਸੰਗਤਾਂ ਦੀਆਂ ਸ਼ੁਭਕਾਮਨਾ ਸਰਮਾਂ ਪੂਰੀਆਂ ਕਰੋ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਕਰਦਾ ਜੀ ਉਹ ਆਪਦੇ ਚਰਨ ਕਮਾਂ ਦੇ ਦਾਨ ਜੀ ਆਦਰ ਕਰ ਸਕਦਾ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਸਾਹਿਬ ਕਰਦਾ ਜੀ ਦੇਹ ਉਚਾਰ ਦੇ ਤੰਦਰੁਸਤੀ ਵਾਸਤੇ ਚਰਚਾਂ ਦੀ ਚਾੜੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਅਰਦਾਸ ਬੇਨਤੀ ਕਰਵਾਉਂਦੇ ਕਿਸ ਬਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੀ ਮਿਹਰ ਕਰਦੇ ਹੋਏ ਹਾਂ ਭਾਈ ਪਰਮਜੀਤ ਸਿੰਘ ਦਿੱਲੀ ਵਾਲਿਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦੀ ਦਾਲ ਬਖਸ਼ ਕੀਤਾ ਚਾਲੀ ਕਲਾ ਬਖਸ਼ ਬਾਲਦਾ ਕਰੋ ਜੀ ਵਿਕਾਸ ਆਪਣੇ ਚਰਨਾਂ ਜੋੜੋ ਗੁਰਬਾਣੀ ਦਾ ਪਿਆਰ ਉਸਦੇ ਬਾਦ ਕਰੀ ਮੇਰੇ ਪਾਤਸ਼ਾਹ ਜੀ ਰਾਜਾ ਆਪਦਾਰ ਕਰ ਸਕਦਾ ਭਾਈ ਗੌਰਵ ਸਿੰਘ ਵਿਰ ਕਾਰਜਨ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਕਰੋ ਭਾਈ ਮੇਰ ਪ੍ਰਯਾਸ ਭਾਈ ਗੌਰਵ ਸਿੰਘ ਦੇ ਸਿਰ ਤੇ ਰੱਖੋ ਆਪਣੀ ਸੇਵਕਾਂ ਦੇ ਸਾਰੇ ਇਮੀਗ੍ਰੇਸ਼ਨ ਦੇ ਕਾਰਜ ਆਮ ਨਿਰੁਗਤ ਦਾ ਸਾਹਿਤ ਪੂਰ ਕਰਨ ਦੀ ਬਾਲਤਾ ਕਰੋ ਆਪਣੀ ਸੇਵਕਾਂ ਦੀ ਰਾਜਪਾਲ ਰੱਖੋ ਆਪਣੀ ਸੇਵਕਾਂ ਦੇ ਕਾਰਜ ਰਾਜ ਕਰੋ ਸੇਵਕਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਮੇਰਾ ਕਰੋ ਗਰੀਬ ਨਿਵਾਜ ਜੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਕੁਦਰ ਹੁਕਮ ਨਾਮੇ ਬਖਸ਼ ਕਰ ਬੁਰੰਤ ਅੱਜ ਸ਼ਾਮ ਦੇ ਕਥਨ ਬਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਜ ਵਾਰ ਕੇ ਚੰਨਾ ਤੁਨਾ ਦੀ ਬਣਾਓ ਸ਼ੋਧ ਦੇ ਕੁਦਰ ਸੇਵਾ ਲੈਣ ਦੀ ਬਾਤ ਕਰਦਾ ਕਈ ਪਿਆਰੇ ਮੇਰੇ ਜਿਹੜੇ ਬਣਾ ਤੋਂ ਨਾ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਪਾਰ ਹੋਏ ਤਾਂ ਮਿਲੇਗੇ ਬੜੀ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚਰੇ ਦੋ ਤਰੇ ਪਾ ਜੋ ਚਰਦਾ ਕਰ ਸੇ ਹੁੰਦੇ ਗੁਰੂ ਪਾਰ ਉਤਾਰਨ ਹਾ ਖੰਡਾ

ਤੂੰ ਉਸਦੀ ਪ੍ਰਾਪਤੀ ਲਈ ਦੇਖਣ ਲਈ ਤਾਂਘਦਾ ਹੈ ਤਾਂ ਤੂੰ ਆਪਣੀ ਮੈਂ ਨੂੰ ਛੱਡ ਕੇ, ਆਪਣੀ ਹੋਂ ਨੂੰ ਛੱਡ ਕੇ ਅਰਦਾਸ ਕਰ। ਉਸ ਅਰਦਾਸ ਦੇ ਸਦਕਾ ਹੀ ਵਾਹਿਗੁਰੂ ਮਿਹਰਾਮਤ ਦਾ ਮੀਂਹ ਇੱਕ ਦਿਨ ਪਾਏਗਾ, ਤੈਨੂੰ ਗੁਰੂ ਦਾ ਪਰਮੇਸ਼ਵਰ ਦਾ ਦਰ ਦਿਸੇਗਾ। ਜਦੋਂ ਤੂੰ ਸਹਿਜ ਅਵਸਥਾ ਵਿੱਚ ਆ ਕੇ, ਜਿਗਿਆਸਾ ਵਿੱਚ ਆ ਕੇ ਉਹਨੂੰ ਅਰਾਧੇਗਾ, ਬੋਲੇਗਾ, ਪੁਕਾਰੇਗਾ, ਤਾਂ ਫਿਰ ਪ੍ਰਭੂ ਦੀ ਕਿਰਪਾ ਤੇਰੇ ਤੇ ਹੋਏਗੀ ਕਿ ਤੈਨੂੰ ਦਾ ਮਹਿਲ ਦਿਸੇਗਾ। ਪ੍ਰਤੀਤ ਹੋਏਗਾ ਵੀ ਜਿੱਥੇ ਮੈਂ ਬੈਠਾਂ, ਜਿੱਥੇ ਮੈਂ ਰਹਿ ਰਿਹਾ, ਇਹ ਸਾਰਾ ਥਾਂ ਹੀ ਉਸ ਅਕਾਲ ਪੁਰਖ ਦਾ, ਉਹਦੇ ਤੋਂ ਬਾਹਰ ਹੀ ਕੋਈ ਹੋਰ ਨਹੀਂ। ਮੈਂ ਉਸ ਨੂੰ ਕਿਤੇ ਹੋਰ ਭਾਲਦਾ ਸਾਂ, ਦੇਖਣ ਦੀ ਕੋਸ਼ਿਸ਼ ਕਰਨਾ ਕਰਦਾ ਸਾਂ, ਪਰ ਉਹ ਤਾਂ ਹਰ ਪਾਸੇ ਹੀ ਵਿਦਿਆਮਾਨ ਹੈ, ਜਿਵੇਂ ਹਰ ਪਾਸੇ ਪਾਣੀ ਹੈ। ਇਸੇ ਤਰ੍ਹਾਂ ਉਹ ਨਾਰਾਇਣ ਵਾਹਿਗੁਰੂ ਪਰਮੇਸ਼ਵਰ ਵੀ ਹਰ ਥਾਂ ਤੇ ਹੈ। ਪੌੜੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋਣ, ਜਿਹੜਾ ਵਿਆਪਕ ਹੈ ਉਹ ਸਮਰੱਥ ਕਿੰਨਾ ਹੈ, ਉਹਦੇ ਬਾਅਦ ਇਹ ਦੱਸਦੇ ਨੇ ਕਿ ਉਹਦੀ ਸਮਰੱਥਾ ਕੀ ਹੈ, ਉਹਨੇ ਕੀ ਕੁਝ ਸਿਰਜਿਆ ਹੈ, ਕੀ ਕੁਝ ਬਣਾਇਆ ਹੈ, ਤੇ ਕਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪਣੇ ਪਿਆਰਿਆਂ ਦੇ ਰਹਿਮਤ ਕਰਦਾ ਹੈ, ਕਿਵੇਂ ਇਹ ਜਗਤ ਸੰਸਾਰ ਦੇ ਵੱਡੇ ਵੱਡੇ ਜੀਵ ਸਾਰੇ, ਜੋ ਵੀ ਭਿੰਨਤਾ ਨਜ਼ਰ ਆਉਂਦੀ ਹੈ ਉਸ ਭਿੰਨਤਾ ਦੇ ਪਿੱਛੇ ਇੱਕੋ ਹੀ ਹੈ, ਜਿਹੜਾ ਇਹ ਬੁੱਝ ਗਿਆ ਉਹ ਬਾਜੀ ਜਿੱਤ ਲੈਂਦਾ ਹੈ। ਨਹੀਂ ਤਾਂ ਸੰਸਾਰ ਬਿਨਾਂ ਬੁੱਝੇ ਤੋਂ ਖੁਆਰ ਹੁੰਦਾ ਹੈ, ਭੀੜੇ ਰਾਹ, ਔਖੇ ਰਾਹ ਵਿੱਚ ਜਿਵੇਂ ਬੰਦਾ ਭੈ ਭੀਤ ਹੁੰਦਾ ਹੈ, ਇਸ ਤਰ੍ਹਾਂ ਅਣਬੁੱਝੇ ਹੋਏ ਮਨਮੁੱਖ ਬੰਦੇ ਸੰਸਾਰ ਜਗਤ ਵਿੱਚ ਖੁਆਰ ਹੁੰਦੇ ਨੇ। ਇਹ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਪਿਆਰ ਸਹਿਤ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਉਚਾਰਨ ਕਰੋ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭਜਾਦਿਆਂ ਚਾਲੀ ਮੁਕਤਿਆਂ ਅੱਟੀਆਂ ਜਪਿਆ ਤੁਪਿਆ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਡਿਠ ਕੀਤਾ ਤੇ ਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸੰਘਰਸ਼ਗਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਸਵਸਤ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਤਿਕਾਰ ਸਰਬ ਸੋ ਕੋਇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਸ਼ਰਿਆਇ ਦੇਖਦੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਓ ਕਮਾਣ ਨਿਤਾਣਿਓ ਕਿਤਾਨ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਆਪਣੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸੋਲਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਲਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦੇ ਦਰ ਘਰ ਦੇ ਸੇਵ ਭਾਈ ਸੁਸ਼ਾਂਤ ਸੱਚ ਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪ੍ਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਪ੍ਰਵਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਜਸਪ੍ਰੀਤ ਸਿੰਘ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਉੱਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਕੋ ਚਾਹੇ ਖੋਜ ਸ਼ਬਦ ਮੈਂ

0: ਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮੁਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘੜ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਚਿਤ ਕਰ ਗਾਵੋ ਸੋਹਿਲਾ, ਸਿਵ ਰਿਹੋ ਸਿਰ ਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹੇ ਲੈ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀ ਹਨ, ਦੇਖੈ ਗਾ ਦੇ ਮਨੁਹਾਰ, ਤੇਰੇ ਦਾਣੇ ਕੀਮਤ ਨਾ ਪਾਵੇ ਜਿਸ ਦਾਤੇ ਕਮਣ ਸੁਮਾਰ। ਸੰਭ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣੇ ਅਸੀਂ

ਸੇ ਦੇਹਿਆ ਵਨ ਰਾਗ ਆਸਾ ਮਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਏ ਰਹਾਉ ਵਿਸ ਵਿੱਚ ਅਸਿਆ ਘੜੀਆਂ ਪਹਿਰਾ ਤਿਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਜ ਪੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਰੁਚ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਹੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਜੋ ਬਹਿ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹੇਲਾ ਆਉਦ ਘਟੈ ਦਿਨ ਸਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਣ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਆ ਦਾਤਾ ਜੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ। ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਆਪ ਜੀ ਦੇ ਸੁੱਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ। ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਕਿਰਪਾ ਕਰੋ ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਰਾਤ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਣੇ। ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਣ, ਆਪਣੇ ਪਾਵਨ ਚਰਨ ਕਮਲਾਂ ਦੇ ਇਸੇ ਤਰ੍ਹਾਂ ਨਾਲ ਜੋੜ ਕਰਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 787 ਔਰ 788 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ, ਉਹ ਵੀ ਸੰਗਤੀ ਰੂਪ ਦੇ ਵਿੱਚ ਹਜੇ ਹੋਣੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓ ਅੰਕਾਰ। ਸਤਿਗੁਰੂ ਪ੍ਰਸਾਦ

0: ਪੈਸੇ ਪਤਵੰਤੇ
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ
0: ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ
0: ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੈ

0: ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
0: ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਹਚਲ ਆਸਨ
0: ਕੈ ਸਿਮਰਨ ਕਮਲ ਵਿਵਾਸਨ
1: ਪ੍ਰਭ ਕੈ ਸਿਮਰਨ ਅਨਹਦ ਝੂਨਕਾਰ
0: ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਹ ਸੇ ਜਨ ਜਿਨ ਕਉ ਪ੍ਰਭ ਮਾਇਆ
0: ਨਾਨਕ ਜਨ ਸਮੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭੈ ਸਿਧ ਜਤੀ ਦਾ

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂ ਜਮਦਲ
1: ਤੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਪੁਨੇ ਚਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ

ਜਪੇ ਹਰਤਾ ਭਗਤ ਪ੍ਰਗਟ ਨਹੀਂ ਛਪੇ।

0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨੇਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟ ਉਪਾਵ ਦਰਗਹ ਨਹੀਂ ਸਿਜੈ
0: ਛੂਟ ਸਨਾਹੀ ਉਪਯਾਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮਡਾਨੈ
1: ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੈ
0: ਹਰ ਕਾ ਨਾਮ ਜਬਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੈ ਸਦ ਗਾਵੈ

0: ਰੱਖ ਨਾਨਕ ਨਿਭਹੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪਰਾਨੀ
1: ਕਵਨ ਮੂਲ ਤੇ ਕਵਨ ਦਿਸ਼ਾਨੀ
0: ਜਿਨ ਤੂੰ ਸਾਜ ਸਵਾਰ ਸਿਗਾਰਿਆ ਹਰ ਬਵਿਸਥਾ ਤੁਝੇ ਪਿਆਰਾ ਦੂਦ
1: ਹਰ ਜੀਵਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ
1: ਮੁਖ ਪਿਆਉ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨ ਬੂਜੈ
1: ਬਖਸ਼ ਲਿਓ ਤੇ ਨਾਨਕ ਸੀਜੈ
0: ਜੇ ਪ੍ਰਸਾਦ ਧਰ ਉਪਰ ਸੁਖ ਬਸੈ
1: ਸੁਤ ਪ੍ਰਾਦ ਮੀਤ ਬੰਤਾ ਸੰਗ ਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਲ ਕਮਲਾ
0: ਜੇ ਪ੍ਰਸਾਦ ਭੋਗ ਹੈ ਸਭ ਰਸਾ।

0: ਆਦ ਅੰਤ ਜੋ ਰਾਖਨ ਹਾਰ
1: ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਵਨਿਤ ਪਾਵੈ
1: ਤਾਸੋ ਮੂੜਾ ਮੰਨੇ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਸੋ ਹੁੰਦਾ ਜਾਨਨ ਦੂਰੇ
0: ਜਾਕੀ ਟਹਿਲ ਪਾਵੈ ਦਰਗਹ ਮਾਨ
1: ਤਿਸੇ ਵਿਸਾਰੇ ਮੁਗਦ ਜਾਨ
0: ਸਦਾ ਸਦਾ ਏ ਭੂਲਨ ਹਾਰ
1: ਨਾਨਕ ਰਾਖਨ ਹਾਰ ਉਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸ ਸਿਰ ਕਰ ਮਨ
1: ਦੂਰ ਪੁਰਾਣ
0: ਛੋੜ ਜਾਏ ਤਿਸਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰਵਰ
0: ਚੰਦਨ ਲੇਪ ਉਤਾਰੈ ਤੋਏ
1: ਭਗਤ ਪ੍ਰੀਤ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ
1: ਨਾਨਕ ਕਾਲ ਲਿਓ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਰੋਗ ਜਾਣਾ ਗੈ ਨਾਥ
0: ਬਾਹਰ ਭੇਖ ਅੰਤਰ ਮਲ ਮਾਇਆ

0: ਸੰਗ ਸਹਾਈ ਸੋ ਆਵੈ ਨਾ ਚੀਤ ਬਲੂਆ ਕੀ ਗ੍ਰਹਿ ਭੀਤਰ ਬਸ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਆਹੂ ਜੁਗਤ ਬਿਹਾਨੇ ਕਈ ਜਨਮ
1: ਰੱਖ ਲਿਓ

0: ਪਾਵੇ
1: ਇੱਕ ਬਸ ਕਾਰਨ ਵਿਖੋ ਟਗਵਾਵੇ
0: ਏਕ ਬੀਨਾ ਨੇ ਦਸ ਵੀ ਅਰਲੇ
1: ਤਉ ਮੂੜਾ ਕਹੋ ਕਹਾ ਕਰੇ
0: ਨਿਸ਼ਟਾ ਕਰ ਸਿਓ ਨਾ ਹੀ ਚਾਰਾ
1: ਆ ਕਹੋ ਕੀ ਜੈ ਸਦਨਮ

0: ਪਰਕਰਤ ਗੁਮਾਨ
1: ਸਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੈ
0: ਮਿਥਿਆ ਹਰਸ ਪਰ ਦਰਪ ਕੋ ਹਿਰੈ
1: ਮਿਥਿਆ ਨੇਤਰ

0: ਕਿਰਤ ਸਭ ਕਾਮ
1: ਜਿਉ ਕਿਰਪਨ ਕੇ ਨਿਰਾਰਥ ਦਾਮ
0: ਧਨ ਤਨ ਤੇਜਨ ਜੇ ਕਟ ਵਸੇ ਹੋਰ ਨਾਉ
1: ਮਾਨਕ ਤਾਕਰ ਬਲ ਬਲ ਜਾਉ
0: ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ
0: ਜਾਣਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨਾ ਕਾਹੂ ਭੀਨ
0: ਪ੍ਰਭ ਦੇਸੇ ਆਵ ਨ ਕਰੇ
1: ਆਵਤ ਜਾਵਤ ਜਨਮ ਮਰੈ
0: ਕੇ ਅੰਤਰ ਵਸਨ ਅੰਕਾਰ
1: ਕਿਸ ਕੀ ਸੀਖ ਤਰੈ ਸੰਸਾਰ
0: ਤੁਮ ਪਾਨੇ ਤਨ ਪ੍ਰਭ ਜਾਤਾ
1: ਮਾਨਕ ਉਨ ਜਨ ਚਰਨ ਪਰਾਤਾ
0: ਬੇਨਤੀ ਪਾਰ ਬ੍ਰਹਮ ਸਭ ਜਾਣੇ
1: ਆਪਣਾ ਕੀਆ ਆਪੇ ਮਨ
0: ਆਪੇ ਆਪ ਆਪ ਕਰਤਨ ਵੇਰਾ
1: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਆਪ ਸਿਆਣਪ ਸਗਲ ਤੇ ਰਹਿਤ
1: ਸਭ ਕਛ ਜਾਣੇ।

0: ਓ ਅਪਰਸ ਸਗਲ ਨਿਸਤਾਰ
1: ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਪਰ ਤ੍ਰਿ ਰੂਪ ਨ ਵੇਖੇ ਨੇਤਰ
0: ਸਾਧਕ ਟਹਿਲ ਸੰਤ ਸੰਗ ਹੇਤ
1: ਕਰਨ ਨ ਸੁਨੈ ਕਾਹੂ ਕੀ ਨਿੰਦਾ
0: ਸਭ ਤੇ ਜਾਣੈ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਬਾਸਨਾ ਮਨ ਤੇ ਟਰੈ
1: ਇੰਦਰੀ ਜਿਦ ਪੰਚ ਲੋਕ ਤੇ ਰਹਿਤ
0: ਨਾਨਕ ਕੋਟ ਮਧੇ ਕੂ ਐਸਾ ਅਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰ ਦੋ ਬਨੇ ਕਰਮ
0: ਇਸ ਵੈਸ਼ਨੋ ਕਾ ਨਿਰਮਲ ਧਰਮ
1: ਆਹੂ ਬਲ ਕੀ ਚੈ ਬਚੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮਨ ਰਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ।

0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੈ ਜੀਵੈ ਮਰੈ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਸਹੀ ਖਾਹੇ,
1: ਕਈ ਕੋਟ ਕਾਲੇ ਥਕ ਪਾਹੇ,
0: ਕਈ ਕੋਟ ਕੀਏ ਧਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜਹ ਜਹ ਪਾਣਾ ਤਹ ਤਹ ਰਾਖੇ,
1: ਨਾਨਕ ਸਭ ਕੁਝ ਪ੍ਰਗਟ ਆਸੇ,
0: ਕਈ ਕੋਟ ਭਏ ਬੈਰਾਗੀ,
1: ਰਾਮ ਨਾਮ ਸੰਤਨ ਰਬ ਲਾਗੀ,
0: ਕਈ ਕੋਟ ਪ੍ਰਭ ਕਉ ਖੋਜੰਤੇ,
1: ਆਤਮ ਮੈਂ ਪਾਰ ਬੰਬ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਮਿਲਿਓ ਪ੍ਰਭ ਨਾਸ,
0: ਕਈ ਕੋਟ ਮੰਗੈ ਸਤ ਸੰਗ,
1: ਪਾਰ ਬੰਬ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਦੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਅਕਾਸ ਬ੍ਰਹਿਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਜ ਕਿਨੋ ਵਿਸਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਓਂਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਸਭ ਹੋਏ ਪ੍ਰਮਾਏ ਸਮਾਤ,
0: ਤਾਕਾ ਅੰਤ ਨਾ ਜਾਣੈ ਕੋਏ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ

0: ਗੁਣ ਪਾਖੈ
1: ਪਾਵੇ ਤਾਪਤ ਉਧਾਰੇ
0: ਆਪ ਕਰੇ ਆਪਨ ਵਿਚਾਰੈ
1: ਜੋ ਆਸਰਿਆ ਕਾਪ ਸੁਆਮੀ
0: ਹਿਲੈ ਬਿਕਸੈ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨ ਆਵੇ
1: ਮਨੁੱਖ ਤੇ ਕਿਆ ਹੋਏ ਆਵੇ
0: ਜੋ ਤਿਸ ਭਾਵੈ ਸੋਈ ਕਰਾਵੇ
1: ਜਿਸ ਕੇ ਹਾਥ ਹੋਏ ਤਾਂ ਸਭ ਕੁਛ ਲੈ
0: ਜੋ ਤਿਸ ਭਾਵੈ ਸੋਈ ਕਰੇ
1: ਅਣਜਾਣਤ ਵਿਖਿਆ ਮੈਂ ਰਚੇ
0: ਜੇ ਜਾਣਤ ਆਪਨ ਆਪ ਬਚੈ
1: ਮੈਂ ਪੂਲਾ ਦੇ ਦਿਸਾਵੇ
0: ਨਿਮਖ ਮਾਹੇ ਚਾਰ ਕੁੰਟ ਫਿਰਿਆ ਵੈ
1: ਕਰ ਕਿਰਪਾ ਜਿਸੇ ਆਪਣੀ ਨਾਮ ਕਰ ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਖਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਆਕਾ ਦ੍ਰਿਸ਼ ਕਛੂ ਨਾ ਆਵੇ
0: ਤਿਸ ਤਤਕਾਲ ਦੈ ਦਿਸ ਪ੍ਰਗਟਾਵੈ
1: ਆਕੋ ਆਪਣੀ ਕਰੇ ਬਖਸੀਸ
0: ਪਾਕਾ ਲੇਖਾ ਨਾ ਗਨੈ ਜਗਦੀਸ
1: ਜਿਓ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤ ਆਪ ਬਣਾਈ
0: ਨਾਨਕ ਜੀਵੈ ਦੇਖ ਬਡਾਈ
1: ਕਾ ਬਲ ਨਾਹੀ ਸਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜੀਓ
0: ਜੋ ਤਿਸ ਪਾਵੈ ਸੋਈ ਫੁਨ ਥੀਓ
1: ਊਚ ਨੀਚ ਮੈਂ ਬਸੈ
0: ਕਬੂ ਸੋਗ ਹਰਖ ਰੰਗ ਹਸੈ
1: ਕਬੂ ਨਿੰਚਿੰਦ ਵਿਵਹਾਰ
0: ਕਬੂ ਉਪ ਆਕਾਸ਼ ਪਿਆ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਣ ਹਾਰ
1: ਕਬੂ ਨਿਤ ਕਰੇ ਵੋ ਭਾਤ
0: ਕਬੂ ਸੋਏ ਰਹੇ ਦਿਨ ਰਾਤ
1: ਕਬੂ ਮਹਾ ਕ੍ਰੋਧ ਕਰਾਲ
0: ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੋਏ ਵੈ ਬਰਰਾਜਾ
0: ਕਬੂ ਭਿਖਾਰੀ ਨੀਚ ਕਾ ਸਾਜਾ
1: ਕਬੂ ਅਪਕੀਰਤ ਮੈਂ ਆਵੇ
0: ਕਬੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੇ ਤੇ ਵੀ ਰਹੇ
0: ਗੁਰ ਪ੍ਰਸਾਦ ਨਾਨਕ ਸੱਚ ਕਾ ਹੈ
1: ਕਬੂ ਹੋਏ ਪੰਡਤ ਕਰੇ ਵਖਿਆਨ
0: ਕਬੂ ਮੂਨ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸਨਾਨ
0: ਕਬੂ ਸਿੱਧ ਸਾਧਿਕ ਮੁਖ ਗਿਆਨ
1: ਕਬੂ ਕੀਟ ਅਹਤ ਪਤੰਗ ਹੋਏ ਜੀਆ
0: ਅਨਕ ਜੋਨ ਪਰਮੈ ਪਰਮੀਆ
1: ਨਾਨਾ ਰੂਪ ਜੋ ਸਵਾਗੀ ਦਿਖਾਵੇ
0: ਜਿਉ ਪ੍ਰਭ ਪਾਵੈ ਤਿਵੈ ਨਚਾਵੈ
1: ਜੋ ਤੁਸ ਪਾਵੈ ਸੋਈ ਹੋਏ
0: ਨਾਨਕ ਦੂਜਾ

0: ਵਾਸ਼ਬਦਿ ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮ ਤੇ ਨਹੀਂ ਜੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰਖੈ ਨ ਕੋਏ
1: ਸੰਤ ਕੈ ਦੁਖਨ ਧਾਨ ਪ੍ਰਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਸੰਗ ਨਿੰਦਕ ਵੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜੋ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
1: ਸੰਤ ਕੈ ਦੁਖਨ ਸਭੋ ਚਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨੀ ਆਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਸੰਤ ਭਾਵੇ ਥਾਉ ਵਿਵਸ ਪਾਏ
0: ਸੰਤ ਕਾ ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ
1: ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ
0: ਸੰਤ ਕੀ ਨਿੰਦਾ ਦੁਖ ਮਹਿ ਦੁਖ
1: ਸੰਤ ਭਾਵੇ ਤਾਂ ਸਾਰੀ ਹੋਏ ਮੁਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ
0: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਤਨ ਮਿਲਾਏ
0: ਸੰਤ ਕਾ ਦੁਖੀ ਅਧ ਬੀਚ ਤੇ ਟੂਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਹੋਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਨਾਨਕ ਸੰਤ ਭਾਵੇ ਤਨ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉ ਜਲ ਬਿਹੂਣ ਮਛਲੀ ਤੜਪੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜਿਉ ਪਾਵਕ ਇੰਦਰ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉ ਵਾੜ ਕੇ ਤੇਲ ਕੇ ਮਨ ਦੋਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਿਆ
1: ਨਾਨਕ ਜੋ ਕਿਸ ਭਾਵੈ ਸੋਈ ਗਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈ ਹੈ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈ ਹੈ
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉੜ ਚਲੇ ਨਾ ਆਸਾ
0: ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਪਾਵੈ ਤੈਸਾ ਕੋਈ ਹੋਏ
0: ਪਇਆ ਕਿਰਤ ਨਾ ਮੇਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਸਭ
0: ਕਾਸ਼ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ
1: ਦੂਸਰ ਕੌਣ ਕਹੇ ਵਿਚਾਰ
0: ਜਿਸਨੂੰ ਕਿਰਪਾ ਕਰੇ

0: ਧਨਵੰਤ ਬਣੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਇੱਕੋ ਏਕ ਏਕ ਪਛਾਣੇ
0: ਜਿਤ ਉਤ ਕੀ ਉਹ ਸੂਝੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ।

0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੀਜਿਆ
0: ਗੁਰ ਪ੍ਰਸਾਦ ਤਤ ਸਭ ਬੂਜਿਆ
1: ਜਬ ਦੇਖੋ ਤਬ ਸਭ ਕੁਛ ਮੂਲ
0: ਨਾਨਕ ਸੋ ਸੁਖ ਸੋਈ ਅਸਤੂਲ
1: ਨਾ ਕਿ ਜਨਮ ਨਾ ਕਿਛ ਮਰੇ
0: ਆਪਨ ਚਲੇ ਤੋ ਆਪ ਹੀ ਕਰੇ
1: ਆਪਨ ਚਾਵਨ ਦ੍ਰਿਸ਼ਟ ਅੰਦ੍ਰਿਸ਼ਟ
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਣ ਮੈਂ ਆਪ
0: ਅਨਕ ਜੁਗਤ ਰਚ ਥਾਪ ਉਥਾਪ
1: ਨਾਸੀ ਨਾਹੀ ਕਿਛ ਖੰਡ
0: ਧਾਰ ਰਹੂ ਵੈ ਮੰਡ
1: ਅਲਕ ਪੇ ਪਰ ਪ੍ਰਤਾਪ
0: ਆਪ ਜਪਾਏ ਨਾਨਕ ਜਾਪ
1: ਪ੍ਰਭ ਜਾਤਾ ਸੋ ਸੋਭਾ ਬੰਤ
0: ਸਗਲ ਸੰਸਾਰ ਉਧਰ ਹੈ ਤਿੰਨ ਮੰਤ
1: ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਬਿਸਾਰਨ
1: ਆਪੇ ਮੇਲ ਲੈ ਕਿਰਪਾਲ
0: ਕਾ ਸ਼ਬਦ ਜਪ ਪਏ ਨਿਹਾਲ
1: ਉਨਕੀ ਸੇਵਾ ਸੋਈ ਲਾਗੇ
0: ਜਿਸਨੂੰ ਕਿਰਪਾ ਕਰੇ ਵਡ ਭਾਗੇ

0: ਸਰਬ ਜੀਆਂ ਆਪੇ ਪ੍ਰਤਪਾਲ,
1: ਸਗਲ ਕੀ ਚਿੰਤਾ ਜਿਸ ਮਨ ਮਾਹੇ,
0: ਇਸ ਦੇ ਬਿਰਥਾ ਕੋਈ ਨਾਹੇ,
1: ਰੇ ਮਨ ਮੇਰੇ ਸਦਾ ਹਰ ਜਾਪ,
0: ਅਬਿਨਾਸੀ ਪ੍ਰਭ ਆਪੇ ਆਪ,
1: ਆਪਨ ਕੀਆ ਕਛੂ ਨਾ ਹੋਏ,
0: ਜਿਸ ਪ੍ਰਾਣੀ ਲੋਚੈ ਕੋਏ,
1: ਇਸ ਬਿਨ ਨਾਹੀ ਤੇ ਰਹਿ ਕਿਸ ਕਾਮ,
0: ਕਥ ਨਾਨਕ ਜਪ ਏਕ ਹਰ ਨਾਮ,
1: ਰੂਪਵੰਤ ਹੋਏ ਨਾਹੀ ਮੋਹੈ,
0: ਪ੍ਰਭ ਕੀ ਜੋਤ ਸਗਲ ਘਟ ਸੋ ਹੈ,
1: ਧਨਵੰਤਾ ਹੋਏ ਕਿਆ ਕੋ ਗਰਬ ਹੈ,
0: ਜਾ ਸਭ ਕਿਛ ਤਿਸਕਾ ਦੀਆ ਦਰਬ ਹੈ,
1: ਅਤ ਸੂਰਜ ਕੋ ਗਾਵੈ,
0: ਪ੍ਰਭ ਕੀ ਕਲਾ ਬਿਨਾ ਕਹਿਤਾ ਵੈ,
1: ਜੇਕੋ ਹੋਏ ਬਹਿ ਦਾਤਾਰ,
0: ਤਿਸ ਦੇਨ ਹਾਰ ਜਾਣੈ ਗਾਵਾਰ,
1: ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ,
0: ਨਾਨਕ ਸੋ ਜਨ ਸਦਾ ਆਰੋਗ,
1: ਜੋ ਮੰਦਰ ਕੋ ਥਾਮੈ ਥੰਮਨ,
0: ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ,
1: ਜੋ ਪਾਖਾਣ ਨਾਲ ਚੜ ਤਰੈ,
0: ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ,
1: ਜੋ ਅੰਧਕਾਰ ਦੀਪਕ ਪ੍ਰਗਾਸ,
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,
1: ਜੋ ਮਹਾਂ ਧਿਆਨ ਮੈਂ ਮਾਰਗ ਪਾਵੈ,
0: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ,
1: ਤਿਨ ਸੰਤਨ ਕੀ ਬਾਛੋ ਤੂਰ,
0: ਨਾਨਕ ਕੀ ਹਰ ਲੋਚਾ ਪੂਰ,
1: ਮਨ ਮੂਰਖ ਕਾਹੇ ਵਿਲ ਲਾਈਐ,
0: ਪੁਰਬ ਲਿਖੇ ਕਾ ਲਿਖਿਆ ਪਾਈਐ,
1: ਦੂਖ ਸੁਖ ਪ੍ਰਭ ਦੇਵ ਨੁਹਾਰ,
0: ਅਵਰ ਤਿਆਗ ਤੋਂ ਤਿਸੈ ਚਿਤਾਰ,
1: ਜੋ ਕਛ ਕਰੈ ਸੋਈ ਸੁਖਮਾਨ,
0: ਭੂਲਾ ਕਾਹੇ ਫਿਰੈ ਅਜਾਨ,
1: ਕੌਣ ਬਸਦਾਈ ਤੇਰਾ ਸੰਗ,
0: ਲਪਟ ਰਹੇ ਓ ਰਸ ਲੋਭੀ ਪਤੰਗ,
1: ਰਾਮ ਨਾਮ ਜਪੇ ਮਾਹੇ,
0: ਨਾਨਕ ਪਤ ਸੇ ਤੀ ਘਰ ਜਾਹੇ,
1: ਜਿਸ ਵਖਰ ਕੋ ਲੈਣ ਤੂੰ ਆਇਆ,
0: ਰਾਮ ਨਾਮ ਸੰਤਨ ਕਰ ਪਾਇਆ,
1: ਅਜਬ ਮਹਨ ਲਿਓ ਮਨ ਮੋਲ,
0: ਰਾਮ ਨਾਮ ਹਿਰਦੇ ਮੈਂ ਤੋਲ,
1: ਲਾਦ ਖੇਪ ਸੰਤ ਹੈ ਸੰਗਚਾਲ,
0: ਅਵਰ ਤਿਆਗ ਬਿਖਿਆ ਜੰਜਾਲ,
1: ਧਨ ਧਨ ਕਹਿ ਸਭ ਕੋਏ,
0: ਮਖੂਜਲ ਹਰ ਦਰਗਾਹ ਸੋਏ,
1: ਓ ਬਾਬ ਬਾਰ ਬਿਰਲਾ ਬਾਬਾ ਰੇ,
0: ਨਾਨਕ ਤਾਕੈ ਸਦ ਬਲ ਹਾਰ,
1: ਚਰਨ ਸਾਜ ਕੇ ਤੋਏ ਤੋਏ ਪੀਓ,
0: ਅਰਪ ਸਾਧ ਕਹੋ ਆਪਣਾ ਜੀਓ,
1: ਸਾਜ ਕੀ ਦੂਰ ਕਰੋ ਇਸਨਾਨ,
0: ਸਾਧ ਉਪਰ ਜਾਈਐ ਕੁਰਬਾਨ,
1: ਸਾਧ ਸੇਵਾ ਬੜ ਭਾਗੀ ਪਾਈਐ,
0: ਸਾਧ ਸੰਗ ਹਰ ਕੀਰਤਨ ਗਾਈਐ,
1: ਅੰਗ ਵਿਗਨ ਤੇ ਸਾਧੂ ਰਾਖੈ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਓਟ ਗਏ ਸੰਤ ਆਇਆ,
0: ਸਰਬ ਸੁਖ ਨਾਨਕ ਤੇ ਪਾਇਆ,
1: ਜੀ ਵੱਲ ਨਹਾਰ,
0: ਭੁੱਖੇ ਕੋ ਦੇਵਤ ਆਧਾਰ,
1: ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ,
0: ਪੁਰਬ ਲਿਖੇ ਕਾ ਲਹਿਣਾ ਪਾਹੇ,
1: ਸਭ ਕਿਛ ਤਿਸਕਾ ਉਹ ਕਰਨਾ ਜੋਗ,
0: ਕਿਸ ਬਿੰਦੂ ਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ,
0: ਸਭ ਤੇ ਉੱਚ ਨਿਰਮਲ ਏ ਕਰਨੀ,
1: ਕਰ ਕਿਰਪਾ ਜਿਸ ਕੋ ਨਾਮ ਦੀਆ,
0: ਨਾਨਕ ਸੋ ਜਨ ਨਿਰਮਲ ਥੀਆ,
1: ਕਹਿ ਮਨ ਗੁਰ ਕੀ ਪ੍ਰਤੀਤ,
0: ਜਿਸ ਜਨ ਆਵੈ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਐ ਤੇ ਹਲੋਏ,
0: ਜਾਕੈ ਹਿਰਦੈ ਏਕੋ ਹੋਏ,
1: ਸੱਚ ਕਰਨੀ ਸੱਚ ਤਾ ਕੀ ਰਹਿਤ,
0: ਸੱਚ ਹਿਰਦੈ ਸਤਮੁਖ ਕਹਿਤ,
1: ਸਾਚੀ ਦ੍ਰਿਸ਼ਟ ਸਾਚਾ ਆਕਾਰ,
0: ਸੱਚ ਵਰਤੈ ਸਾਚਾ ਪਾਸਾਰ,
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ,
0: ਨਾਨਕ ਸੋ ਜਨ

0: ਸ਼ਬਦ ਸਤ ਸਤ
1: ਪ੍ਰਭਕਤਾ
0: ਜਿਨ ਹਰ ਕੋ ਸਤ ਸਭ ਹੋਏ
1: ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਜਾ
0: ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਪ੍ਰਗਟਾਇਆ
0: ਨਿਰਪੋਏ ਬਿਸਾਨਾ
1: ਜਿਸ ਤੇ ਉਪਜਿਆ ਕਿਸਮਾਏ

0: ਸਲੋਕ ਸਤ ਪੁਰਖ ਜਿਨ ਜਾਣੇ ਆ ਸਤ ਪੁਰਖ ਕਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ।
1: ਸਤ

0: ਗੁਰ ਕਾ ਸਿੱਖ ਬਿਕਾਰ ਤੇ ਹਟ ਹੈ,
1: ਸਤਿਗੁਰ ਸਿੱਖ ਕਾ ਨਾਮ ਧਨ ਦੇ,
0: ਗੁਰ ਕਾ ਸਿੱਖ ਵਡ ਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ,
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ।

0: ਹਰ ਦੀਪਕ ਪ੍ਰਗਾਸੇ,
1: ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ,
0: ਸ਼ਬਦ ਮਾਹੈ ਠਾਠ ਵਰਤਾਈ,
1: ਆਨੰਦ ਭਇਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇ

0: ਕਹਿਣਾ
1: ਸੁਭਾਵ ਬਿਆ ਬੈਠਾਏ
0: ਆਖੋ ਵਿਗਨ ਲਾਗੈ ਕੋਏ
1: ਜਾਪੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠਾਂਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਅਵਿੰਦ ਪੂਰਨ

0: ਕੀ ਭਗਤ ਕਰੋ ਮਨ ਰਾਏ
1: ਮਨ ਬੰਸ਼ਤ ਨਾਨਕ ਪਲ ਪਾਏ
0: ਸੰਗ ਨ ਚਾਲਸ ਤੇਰਾ ਧਨਾ
1: ਜਾਲ ਪਤਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰਬੰਤਾ
1: ਕਿਰਤੇ ਕਉ ਤੁਮ ਕਵਨ ਸਨਾਤਾ।

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਸਾਧ ਜਨਾ ਕੀ ਮਾਂਗੋ ਧੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਏਕ ਓਟ ਏਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਪਰੇ ਸਰਨ ਆਨ ਸਭ ਤਿਆਗ ਬਡਭਾਗੀ ਜਪਿਆ ਪ੍ਰਭ ਸੋਏ।

0: ਕਾਲ ਨਾ ਪਾਨਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਗੁਰਪੂਰੇ ਤਤ ਇਹ ਬੁਝਾਇਆ
1: ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਏ ਕਾਮ
1: ਤਿਆਗ ਜਪ ਹਰਿ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵਹੁ
1: ਅਵਰਾ ਨਾਮ ਜਪਾਵਹੁ
0: ਭਗਤ ਭਾਏ ਤਰੀਐ ਸੰਸਾਰ
1: ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ।

0: ਆਪਣ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ
0: ਸਰਬ ਕਲਾ ਆਪਹਿ ਪਰਬੀਨ
1: ਕਹਿ ਬੇਦ ਕਤੇਵ ਕਹਾ ਕੋਚੀਨ
0: ਆਪਣੇ ਆਪ ਆਪ ਔਰ ਧਾਰਾ
1: ਪਉ ਸਗਨ ਅਬ ਸਗਨ

0: ਭਵੰਤਾ
1: ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਤਹਿ ਆਪਣੇ ਆਪ ਆਪ ਪਤਿਆਰਾ
1: ਤਹਿ ਕੌਣ ਕਥੈ ਕੌਣ ਸੁਣਨੇ ਹਾਰਾ
0: ਬਹੁ ਬੇਅੰਤ ਉਜਦੇ ਉਚਾ
1: ਨਾਨਕ ਆਪਸ ਕੋ

0: ਤਾਪ ਦਿਸ ਹਾਰ
1: ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਜੋਏ
0: ਆਪਣਾ ਸੂਪ ਸਭ ਜਗਤ ਪਰੋਏ
1: ਜਾਗੋ ਪ੍ਰਭ ਜੀਉ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਤੋ ਸਮਦਰਸੀ ਤਤ ਕਾ ਬੇਤਾ
0: ਮਾਨਕ ਸਬਰ ਸ੍ਰਿਸ਼ਟ

0: ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾਮ ਪ੍ਰਭੂ ਕਾ ਲਾਗਾ ਮਿਠਾ
0: ਸਗਲ ਸਮਗਰੀ ਏਕ ਸਕਟ ਮਾਹੇ
1: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ
1: ਏਹੀ ਮਹਿ ਸਕਾਗਸ ਰਾਮ
0: ਸੁਨ ਸਮਾਦ ਅਨਹਤ ਤਹ ਨਾਦ
1: ਨਾ ਜਾਈ ਅਚਰਜ ਬਸਮਾਦ
0: ਤਿਨ ਦੇਖਿਆ ਜਿਸ ਆਪ ਦੇਖਾਏ
1: ਨਾਨਕ ਤਹ ਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਭਗਵੰਤ
0: ਧਰਨ ਮਾਹੇ ਆਪ

0: ਸਤਿ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਧਰਮ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀਏ ਰਹਿਤ
0: ਸੰਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਨ
0: ਕਰਨ ਕਰਾਵਨ ਹਾਰ ਪ੍ਰਭ ਜਨ
1: ਅੰਤਰ ਬਸੇ ਬਾਹਰ ਪੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਪ੍ਰਭ ਤੇ ਸਗਲੀ ਉਤ ਪਤ
1: ਕਿਸ ਭਾਵੇ ਤਾਂ ਕਰੇ ਵਿਸਥਾਰ
0: ਭਾਵੇ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤੈ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਣ ਜਸ ਆਪ ਹੀ ਸੁਨਾ
1: ਆਵਨ ਜਾਨ ਇਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਦ ਅਲਿਪ ਤੋ ਰਹੈ।

0: ਨਾਮਾ
1: ਜਿਸ ਮਨ ਬਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਗੇ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਜ ਪਾਏ ਅਸਥਾਨ
1: ਬਹੁਰ ਨਾ ਹੋਵੇ ਆਵਨ ਜਾਨ
0: ਹਰ ਕਾ ਧਨ ਖਾਟ ਚਲਾ ਜਨ ਸੋਏ
1: ਨਾਨਕ ਜਿਸ ਹੈ ਪ੍ਰਾਪਤ ਹੋਏ
0: ਸਾਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤਾ ਹੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਭ ਕੈ ਮਦ

0: ਭਾਵ ਸਾਈ ਕਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆ।

0: ਤੁਲ ਅਮੁੱਲ ਪ੍ਰਵਾਨ
1: ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ
0: ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾ।

0: ਤਥਾ ਘਾਟ ਘੜਿਆ ਬਹੁਤ ਅਨੂਪ
1: ਕੀਆਂ ਗੱਲਾਂ ਕਥੀਆਂ ਨਾ ਚਾਹੇ ਜੇ ਕੋ ਕਹਾ ਪਿੱਛੇ ਪਛਤਾਏ
0: ਤਥਾ ਘੜਿਆ ਸੁਰਤ ਮਤ ਮਨ ਬੁੱਧ ਤਥਾ ਘੜਿਆ ਸੁਰਾ

0: ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਭੇਸ
1: ਅੰਗ ਰੰਗ ਨ ਰੰਗ ਜਾ ਕਹਿ ਜਾਤ ਬਾਤ ਨਾ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੋਤ
1: ਅੰਗਹੀਨ ਅਭੰਗ ਅਨਾਦਮ ਏਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ।

0: ਆਦਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ
1: ਕੋਟ ਤੁਰੰਗ ਪੁਰੰਗ ਤੇ ਕੋਦਤ ਪਾਉਣ ਤੇ ਗਾਉਣ ਪਜਾਦ ਨਿਵਾਰੇ
0: ਭਾਰੀ ਭੁਜਾਨ ਕੇ ਭੂਪ ਭਲੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੌਪਾਈ ਸਾਹਿਬ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ।

0: ਕਾਲ ਸਭ ਜਗਤ ਬਨਾਇਓ
1: ਦੇਵ ਦਾਰ ਜਸ਼ਨ ਉਪਜਾਇਓ
0: ਆਦ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਜਿਵਕਨ ਕੋ ਸਭ ਗੁਣ ਸੁਖ ਦਿਓ
1: ਸਤਰਨ ਕੋ ਪਲ ਮੋਹ ਬਾਦ ਕੀਓ
0: ਕਟ ਕੇ ਅੰਤਰ ਕੀ ਜਾਣਤ
1: ਭਲੇ ਬੁਰੇ ਕੀ ਵੀਰ ਪਛਾਣਤ
0: ਕੀਤੇ ਕੁੰਚਰ ਸੁਲਾ
1: ਸਭ ਪਰ ਕਿਰਪਾ ਦੇਟ ਕਰ ਫੁਲਾ
0: ਸੰਤਨ ਦੁੱਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਕੀ ਪੀਰ ਪਛਾਣੇ
1: ਘਟ ਘਟ ਕੇ ਪਟ ਪਟ ਕੇ ਜਾਨਾ
0: ਜਬ ਉਦ ਕਰ ਕਰਾ ਕਰ ਤਾਰਾ
1: ਪ੍ਰਜਾ ਧਤ ਤਬ ਦੇਹ ਅਪਾਰਾ

0: ਜੀ ਕੀ ਵਸੇ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ
1: ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ
0: ਸਭ ਸਗਾਵ ਹਰੀ ਕੇਰਾ ਮਨ ਜਿਨੇ ਵਸਾਇਆ
1: ਆਨੰਦ ਹੋਆ ਸਤਿਗੁਰੂ ਮੈਂ ਪਾਇਆ
0: ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ
1: ਮਨ ਮੇਰੇ ਦੁੱਖ ਸਭ ਵਿਸਾਰਨਾ
0: ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ
1: ਕਲਾ ਸਮਰਾਟ ਸੁਆਮੀ ਸੁਖ ਮਨੋ ਪਸਾਰੇ
0: ਕਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ
1: ਸਾਹਿਬਾ ਕਿਆ

0: ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਮੋਹਣੀ ਤਿਨੇ ਕੀਤੀ ਜਿਨ ਠਕੌਲੀ ਪਾਈਆ
1: ਗੁਰਬਾਣ ਕੀਤਾ ਦਿਸੈ ਵਿਟਹੁ ਜਦ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ
1: ਸਾਧ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਆ
0: ਐਸਾ ਕੰਮ ਬੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹਾ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜਨ ਸਤ ਉਪਾਏ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਝੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੇ ਜਾਲ ਨਿਰਾਲੇ ਜਾਲਾ ਨਿਰਾਲੇ ਭਗਤਾਂ ਕੇਰੀ ਬਿਰਖਮ ਮਾਰਗ ਚੱਲਣਾ
0: ਦੋ ਅੰਕਾਰ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਕੰਧਿਆ ਦੇਖੀ ਵਾਲੋ ਦੇਖੀ ਹੇਠ ਮਾਰਗ ਜਾਣਾ
0: ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹਿ ਨਾਨਕ ਜਾਲ ਭਗਤਾ ਜੁਗੋ ਜੁਗ ਨਿਰਾਲੇ
0: ਚਲਾ ਹੈ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਬ ਤੂੰ ਚਲਾ ਹੈ ਤਿਵੈ ਚੱਲ ਹੈ ਜਿਨਾ ਮਾਰਗ ਪਾਵੇ
0: ਕਿਰਪਾ ਜਿਨ ਨਾਮ ਲਾ ਹੈ ਹਰ ਹਰ ਸਦਾ ਧਿਆਵੇ
1: ਜਸਨੋ ਕਥਾ ਸੁਣਾਏ ਹੈ ਆਪਣੀ ਤੇ ਗੁਰਦੁਆਰਾ ਸੁਖ ਪਾਵੇ
0: ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ
1: ਇਹੋ ਸੋਹਿਲਾ ਸਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਤਿਨਕੇ ਮਨ ਵਸਿਆ ਜਿਨ ਧੁਰ ਲਿਖਿਆ ਆਇਆ
1: ਇੱਕ ਮੇਰਾ ਘਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ
0: ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਸਹਿ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਸਾ ਕਦੈ ਸੰਜਮ ਰਹੇ ਕਰਮ ਕਮਾਏ
0: ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਮਨ ਧੋ ਸਬਦ ਲਾਗੋ ਹਰ ਸਿਓ ਰਹੋ ਜਤ ਲਾਏ
0: ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਬਜਾਏ
1: ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ
0: ਕਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾ ਵਹਿ ਨਾਮ ਉੱਤਮ ਸੋ ਸੁਣਾ ਨਾਹੀ ਫਿਰੇ ਜਿਉ ਬੇਤਾਲਿਆ
0: ਸੱਚ ਅਜਿਹਾ ਕੂੜੇ ਲਾਗੇ ਤਿੰਨ ਜਨਮ ਜੂ ਹਾਰਿਆ
1: ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ
0: ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ
0: ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰਨਾਲੇ
0: ਚੰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ
1: ਆਪ ਛੱਡ ਸਦਾ ਰਹੇ ਪਰਣੈ ਗੁਰਮੈਨ ਅਵਰ ਨਾ ਜਾਣੈ ਕੋਏ
0: ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਮੈਂ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਉਰਤੇ ਕੋਈ ਪੁੱਛ ਵੇਖਿਆ ਜਾਏ
1: ਅਨੇਕ ਜੁਨੀ ਭਰਮ ਆਵੇ ਮੈਂ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਾਨੀ ਸਤਗੁਰ ਸਭ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਮੈਂ ਸਤਗੁਰ ਮੁਕਤ ਨਾ ਪਾਏ
0: ਸਿੱਖ ਸਖ आवो सिख सतगुरु के प्यारे हो गावो सच्ची बाणी
1: बाणी त गावो गुरु कैरी बाणिया सर बाणी
0: को नजर कर्म होवै हृदय न समाणी
1: जीव अमृत सदा रहा हर रंग जब हो सार्ग बाणी
0: नानक सदा गावो ए सच्ची बाणी
1: सतगुरु बिना होर कच्ची है बाणी
2: कच्ची सतगुरु वजो होर कच्ची बाणी
0: कहदे कच्चे सुन दे कच्चे कच्ची आख बखाणी
1: हर हर नित कर है रसना कहया कछु न जानी
0: जित जिनका हिर लिया माया बोलन पै रबाणी
1: कहा नानक सतगुरु बज होर कच्ची बाणी
0: का शब्द रतन है हीरे जित जड़ाओ
1: शब्द रतन जित मन लागा एहो होआ समाओ
0: शब्द से दी मन मिलिया सच्चे लाया पाओ
1: आपे हीरा रतन आपे जसनो दे बुझाए
0: नानक सब रतन है हीरा जित जड़ाओ
1: शिव सकत आप उपाय का करता आपे हुक्म वरताए
0: वरताए आप वेख गुरमुख किस बजाए
1: थोड़े बंधन हो वे मुक्त शब्द मन वसाए
0: जिसनु आप करे सो हो वे एक सो लिबलाए
1: कह नानक आप करता आपे हुक्म बुझाए
0: शास्त्र पुन पाप विचार दे तत्ता साथ न जानी
1: तत्ता साथ न जानी गुरु वजह तत्ता धार न जाने
0: संसार ब्रह्म सुता सुत्या रहन बिहानी
1: गुर कृपा दे जन जागे जना हर मन वसया बोल है अमृत बाणी
0: नानक सो तत् पाए जिसनो अंदन हर लिब लागे जागत रहन बिहानी
1: माता के उदर मह प्रत पाल करे तो क्यों मनो विसारिया
0: मनो क्यों विसारिया एवड दाता जे अगन में आहर पहचावे
1: ओस नो क्यों पोह न सके जिसनो अपनी लिब लावे
0: अपनी लिब आपे लाए गुरमुख सदा संभालिया
1: कह नानक वडदाता सो क्यों मनो विसारिया
0: जैसी अगन उधर में तैसी बाहर माया
1: माया अगन सब को जही करता खेदर चाया
0: पाना जमया परवार भला पाया
1: लिब छोड़के लगे तिसना माया अमर वरताया
0: माया जित हर विसर मो उपजै भाव दूजा लाया
1: कह नानक गुर प्रसाद ते जना लेव लागी इतनी विचे माया पाया
0: आप अमुल का मुल न पाया जाए
1: मुल न पाया जाए किसे बिटो रहे लोग मिल आए
0: जे मिले तिसनो सिरसा पिए बिचों आप जाए
1: जसदा जियो तस मिल रहा है हर वस मन आए
0: आप अमुल का भागत न के

0: ਅਸ ਜਾਣੀ
1: ਨਿਤ ਜਪਿਓ ਜੀ ਲਾਹਾ ਖੱਟਿਓ ਦਿਹਾੜੀ
0: ਇਹੋ ਧਨ ਤੇਨਾ ਮਿਲਿਆ ਜਿਨ ਹਰ ਆਪੇ ਭਾਣਾ
1: ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਸਨਾ ਤੂੰ ਆਂਦਰਾ ਚ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਹੋਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਤ ਨਿਸਨਾ ਲਾਗੇ ਆਏ
1: ਹਰ ਰਸ ਕਰਮੀ ਪਾਈਏ ਸਗਲ ਮਿਲੇ ਜਿਸ ਆਏ
0: ਕਹ ਨਾਨਕ ਹੋਰ ਅਨ ਰਸ ਸਭ ਬਿਸਰੇ ਜਾਂ ਹਰ ਵਸਹਿ ਮਨ ਆਏ
1: ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਦ ਵਿਚ ਤਾ ਤੂੰ ਜਗ ਮੈਂ ਆਇਆ
1: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ
0: ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਜ਼ਰੀ ਆਇਆ
1: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ
0: ਮਨ ਜਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ
1: ਗਾਓ ਮੰਗਲ ਹਰ ਗਾਓ ਮੰਗਲ ਨੇ ਸਖੀਏ ਸੁਖ ਸੋਗ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਭਾਗੇ ਆਪਣਾ ਫਿਰ ਜਾਪੇ
1: ਹੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
1: ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਇਹੋ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰ ਹੋ ਮੇਰੇ ਹੋ ਹਰ ਤੁਮ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ

0: ਨਾਮ ਤਨ ਹਰਿਆ ਹੋਆ ਰਸਨਾ ਰਸ ਸਮਾਣੀ
1: ਸੱਚ ਲਖ ਵਡਾਣੀ ਤਾਂ ਕਿ ਗਾਤ ਕਹੀ ਨਾ ਜਾਏ
0: ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ
1: ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
0: ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਗੁਰਦੁਆਰਾ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਾਉ ਨਵ ਨੇ ਤਿਸਦਾ ਅੰਤ ਨ ਜਾਈ ਪਾਇਆ
1: ਕਹਾ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
0: ਸੱਚਾ ਸੋਹਿਲਾ ਸਾਚੇ ਘਰ ਗਾਵੋ
1: ਤਾਂ ਸੋਹਿਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆਵ ਹੈ
0: ਜੋ ਧਿਆਵ ਹੈ ਜਾਂ ਤਦ ਭਾਵ ਹੈ ਗੁਰਮੁਖ ਜਨਾ ਬਜਾਵੇ
1: ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਭਾਵ ਹੈ
0: ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਤਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ

ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਘਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰ ਲੈਣੀਆਂ ਜੀਓ, ਰਹਿਮਤ ਕਰਨੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੇਮ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ, ਗਰੀਬ ਨਵਾਜ ਜੀਓ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜੂਰ ਕ੍ਰਹਾਵਲ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਅਮੈ ਦ੍ਰਿਸ਼

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਤਾਜ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ, ਧੰਤਾ ਯੋਗ ਹੋ, ਜੋ ਨਿਤਾ ਪ੍ਰਤੀ ਪ੍ਰੇਮ ਸਹਿਤ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਅੰਮ੍ਰਿਤ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਏ, ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਉਪਦੇਸ਼ ਨੂੰ, ਹੁਕਮ ਨੂੰ ਆਪ ਜੀ ਨੇ ਸਰਵਣ ਕੀਤਾ ਹੈ, ਜੋ ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਚਨਾ ਤੋਂ ਸੂਹੀ ਕੀ ਵਾਰ ਉਚਾਰਨ ਕੀਤੀ ਗਈ ਹੈ। ਉਸ ਵਾਰ ਵਿੱਚੋਂ ਅੱਜ ਸੱਤਵੀਂ ਪੌੜੀ ਅਤੇ ਉਸ ਦੇ ਨਾਲ ਆਏ ਹੋਏ ਸਲੋਕ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਸਲੋਕ ਧੰਨ ਗੁਰੂ ਅੰਗਦ ਦੇਵ ਦੂਸਰੇ ਗੁਰਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਗਏ ਹਨ। ਇਸ ਪਾਵਨ ਪਵਿੱਤਰ ਸ਼ਬਦ ਦਾ, ਹੁਕਮ ਦਾ ਇਹੀ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਸੱਚ ਦਾ ਗਿਆਨ ਪ੍ਰਕਾਸ਼ਮਾਨ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਿਆਰ, ਗੁਰੂ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਉਹ ਵਿਅਰਥ ਦੇ ਕਾਰਜਾਂ ਵਿੱਚ, ਵਿਅਰਥ ਦੇ ਵਾਦ ਵਿਵਾਦ ਵਿੱਚ ਆਪਣੇ ਆਪ ਦਾ ਵਿਸਥਾਰ ਨਹੀਂ ਕਰਦੇ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਕੋਈ ਮਨੁੱਖ ਧਰਮਸ਼ਾਲਾ ਵਿੱਚ ਇੱਕ ਰਾਤ ਕੱਟਦਾ ਹੈ, ਉਹ ਕਦੀ ਵੀ ਉੱਥੇ ਬਹੁਤਾ ਖਿਲਾਰਾ ਨਹੀਂ ਪਾਉਂਦਾ, ਕਿਉਂਕਿ ਉਹਨੂੰ ਪਤਾ ਹੈ ਰਾਤ ਬੀਤਣੀ ਹੈ ਅਤੇ ਮੈਂ ਚਲੇ ਜਾਣਾ ਹੈ। ਜੇ ਕੋਈ ਬਹੁਤਾ ਪਸਾਰਾ ਪਾ ਕੇ ਬੈਠ ਜਾਏ, ਨਾ ਉਹ ਆਰਾਮ ਕਰ ਸਕਦਾ ਹੈ ਅਤੇ ਨਾ ਉਹ ਅੱਗੇ ਚੱਲ ਸਕਦਾ ਹੈ। ਇਹਦਾ ਭਾਵ ਇਹ ਹੈ ਕਿ ਸੰਸਾਰ ਜਗਤ ਦੇ ਅੰਦਰ ਮਨੁੱਖ ਮੁਸਾਫਰ ਦੀ ਤਰ੍ਹਾਂ ਆਇਆ ਹੈ, ਇਸ ਦੀ ਮੰਜ਼ਿਲ ਬਹੁਤ ਦੂਰ ਹੈ, ਪਰ ਇਸ ਥਾਂ 'ਤੇ, ਇਹ ਧਰਮਸ਼ਾਲਾ ਵਿੱਚ, ਇਸ ਮੁਸਾਫਰਗਾਹ ਵਿੱਚ ਇਸ ਨੇ ਬਹੁਤ ਜ਼ਿਆਦਾ ਵਿਸਥਾਰ ਅਤੇ ਖਲਾਰਾ ਪਾ ਲਿਆ ਹੈ, ਜਿਸ ਨੂੰ ਸਮੇਟਣਾ ਬੜਾ ਔਖਾ ਹੈ ਕਿ ਅੱਗੇ ਦੀ ਜਿਹੜੀ ਮੰਜ਼ਿਲ ਹੈ ਉਹ ਰੁਕੀ ਹੋਈ ਹੈ। ਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਜਾਂਦਾ ਹੈ, ਉਹ ਇਸ ਵਿਸਥਾਰ ਨੂੰ ਸੰਕੋਚ ਲੈਂਦੇ ਨੇ, ਉਹ ਝਗੜਿਆਂ, ਝਮੇਲਿਆਂ, ਵਾਦਾਂ ਵਿਵਾਦਾਂ ਤੋਂ ਉੱਪਰ ਹੋ ਜਾਂਦੇ ਨੇ, ਪ੍ਰੇਮ ਸਹਿਤ, ਭਾਵਨਾ ਸਹਿਤ ਉਹ ਗੁਰੂ ਦੱਸੇ ਹੋਏ ਮਾਰਗ 'ਤੇ ਨਿਰੰਤਰ ਚੱਲਦੇ ਰਹਿੰਦੇ ਨੇ, ਅਤੇ ਇੱਕ ਦਿਨ ਸਤਿਗੁਰ ਦੀ ਕਿਰਪਾ ਸਦਕਾ ਉਹ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਂਦੇ ਨੇ। ਸੋ ਇਸ ਸ਼ਬਦ ਦਾ ਭਾਵ ਇਹ ਹੈ ਕਿ ਸੰਸਾਰ ਨਾਸਵੰਤ ਹੈ, ਬਹੁਤਾ ਵਿਸਥਾਰ ਜਿੰਨਾ ਮਰਜ਼ੀ ਪ੍ਰਸਾਰ ਬੰਦਾ ਕਰ ਲਏ, ਅਖੀਰ ਖੁਆਰ ਹੋਣਾ ਹੈ, ਮਿਟ ਜਾਣਾ ਹੈ। ਸੱਚਾ ਰਾਹ, ਸੱਚਾ ਕਰਮ ਹੀ ਹੈ ਕਿ ਵਾਹਿਗੁਰੂ ਦੇ ਦਿੱਤੇ ਹੋਏ ਇਸ ਸਰੀਰ ਦੇ ਨਾਲ ਪਰਉਪਕਾਰ ਕਰਦਿਆਂ, ਸੇਵਾ ਕਰਦਿਆਂ, ਸਮਾਜ ਦਾ ਸੁਧਾਰ ਕਰਦਿਆਂ, ਨਿਰੰਤਰਤਾ ਦੇ ਨਾਲ ਹਿਰਦੇ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਆਪਣਾ ਜੀਵਨ ਸਫਲਾ ਕੀਤਾ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦਰਬਾਰ ਸਜੇ ਹਨ, ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। 12 ਅਤੇ 13 ਸਤੰਬਰ ਨੂੰ ਰਾਗ ਕੀਰਤਨ ਦਰਬਾਰ ਹੈ, ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਰਾਗਾਂ ਵਿੱਚ ਹੋਏਗਾ। ਗੁਰੂ ਘਰ ਦੇ ਕੀਰਤਨੀਆਂ ਜਿੱਥੇ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਾਹਿਬ, ਹੁਣ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਬੁੱਝੇ ਸਭ ਥਾਉ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੁੱਝੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ।
1: ਇਹੋ ਜਗ ਸੱਚੈ ਕੀ ਹੈ ਕੋਠਣੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੁਮਾਏ, ਲੇਕਿਨ ਹੁਕਮ ਕਰੇ ਵਿਨਾਸ਼।

ਪੌੜੀ ਆਪਣੇ ਭੋਗ ਭੋਗ ਕੇ ਹੋਏ ਪਸਮਟ ਪੌੜ ਸਦਾਇਆ ਵੱਡਾ ਹੋਆ ਦੁਨੀਦਾਰ ਕਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕਿਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ।

ਪੌੜੀ ਨਦ ਕ੍ਰਿਹਜ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ

ਕੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟਿ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਉਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ।

ਕੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹਤ ਮਿਲੇ ਸੱਚ ਤਤਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ

ਪੌੜੀ ਭਗਤ ਤੇਰਿਆ ਮੈਨੂੰ ਭਾਵਦੇ ਦਰਸੋ ਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਦਾਈਂਦੇ ਤੈਨੂੰ ਮੰਗਾਂ ਜੇ ਤੁਜੈ ਧਿਆਏ ਦੇ ਤੈਨੂੰ ਮੰਗਾਂ ਜੇ ਤੁਜੈ ਧਿਆਏ ਦੇ।

0: ਬਾਹਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾ ਵਾਵੈ ਹੈ ਮੰਗੈ ਮੋਖ ਦੁਆਰ ਜਤੀ ਸਦਾਵੈ ਹੈ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨ ਕੋਈ ਆਖੈ ਪਟ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਧੋਲਿਆ ਜਾਪੈ ਮਹੱਲਾ ਪਹਿਲਾ
1: ਬਧੀ ਸੁਭਜਗ ਨਾਨਕਾ ਸੱਚਾ ਵਿਖੈ ਸੋਇ ਸਭਨੇ ਛਾਲਾਂ ਮਾਰੀਆਂ।

ਚੰਦਰ ਜਾਵੜਾ ਮੰਦਾ ਚੰਗਾ ਅਪਣਾਇਆ ਪੇ ਕੀਤਾ ਭਾਵੜਾ ਹੁਕਮ ਕੀ ਮਨ ਭਾਵ ਦੇ ਰਾਹੇ ਭੀੜ ਅੱਗੇ ਜਾਵੜਾ ਨੰਗਾ ਦੋ ਜੁਗ ਚੱਲਿਆ ਤਾਂ ਦਿਸ਼ਾ ਖਰਾ ਡਰਾ।

ਪੌੜੀ ਸਤਿਗੁਰ ਵੱਡਾ ਕਰ ਸਾਲਾਹੀਆਂ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈ।

ਜਾਣ ਜਿਨ ਫਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋਣ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ।

ਸ਼ਲੋਕ ਮਹਲਾ ਦੂਜਾ ਚਾਕਰਕ ਚਾਕਰੀ ਨਾਲ ਗੱਲ ਵਿਵਾਦ ਗੱਲਾਂ ਕਰੇ ਕਨੇਰੀਆਂ।

ਸਭ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਮਹਾਰਾਜ ਸਭਨਾ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਆਓ ਹੁਣ ਸਾਰੇ ਮਿਲ ਕੇ ਅਨੰਦ ਸਾਹਿਬ ਜਪ ਕਰੀਏ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀਵਾਦੀ ਪਾਸ਼ੇ ਦਸਵੀਂ ਪ੍ਰਿਤਾਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਤੁਸਾਂ ਪਾਤਸ਼ਾਹ ਦੇ ਪਿੱਤਰ ਆਤਮਾ ਥਰੂ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਲਦਾਰ ਦਾ ਧਿਆਨ ਕਰਕੇ ਘਰ ਤੱਕ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਦੇ ਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਸਿੱਟ ਕੀਤਾ ਜਿਹਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਨ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆ ਰਹੇ ਨਜ਼ਰਾਏ ਗਏ ਗੁਰਦੁਆਰੇ ਸੇਵਾ ਤੇ ਗੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਦਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾ ਹੈ ਚਿਤ ਆਮਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਲਿਖਿਆ ਰਿਹਾ ਹੈ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਰਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਜ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨ ਸ਼ਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗਾ ਕਰਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਫਸ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਰਾਜ ਪੰਜ ਸਦਾ ਸਹਾਇ ਦਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗ੍ਰੰਥ ਦਰਸ਼ਨ ਦਾਰ ਸੇਵਾ ਸੰਭਾਲ ਸਕਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਜੋੜਿਆ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਦੋਏ ਘਰ ਜੋੜ ਕਰੂੰ ਅਰਦਾਸ ਤੁਸ ਭਾਵੇਂ ਤਾਣੇ ਰਾਸ ਇਹ ਗਰੀਬ ਨਿਵਾਸ ਜੀ ਆਪਦੇ ਚੰਨ ਕਾਮਨਾ ਚ ਅਰਦਾਸ ਉਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਦਰਦਾਰ ਜੀ ਬੇਅੰਤ ਬਾਣੀਆਂ ਦੇ ਪਾਸ ਐਜੂ ਰਾਗੀ ਸਿੰਘਾਂ ਨੇ ਆਪਦੇ ਚੰਨਾ ਜਾਤ ਸਕੀ ਵਾਲੇ ਕੀਰਤਨ ਕੀਤੇ ਨੇ ਛੇ ਪੌੜੀਆਂ ਨਾਲ ਸਭ ਦੇ ਕੀਰਤਨ ਦਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਾਂਤ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਡੀ ਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਮਤ ਬੁੱਧੀ ਬਖਸ਼ਿਸ਼ ਕਰੋ ਕੀ ਮਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਬਜ਼ੁਰਗ ਰਾਮ ਸਾਹਿਬ ਦੇ ਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਦੀਆਂ ਮੱਖੀਆਂ ਦਾਤਾਂ ਜੋ ਲੰਘਣਾ ਤੁਰ ਸਵਾਰੀਆਂ ਪ੍ਰਵਾਨ ਕਰਨੀ ਗੁਰੂ ਮਹਾਰਾਜ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਆ ਪਾਲਤਾ ਕਰੋ ਗਰੀਬ ਨਿਵਾਸ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਚੇਤੇ ਪੁਰਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਸ ਕਿਰਪਾ ਕਰੋ ਦਤਾਰ ਛੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦਾਗ ਬਖਸ਼ੋ ਚਾਨਣ ਨਾਲ ਜੁੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਪਾ ਦਤਾਰ ਹਾਰ ਮੈਦਾਨ ਜਵਾਨ ਫਤਿਹ ਬਖਸ਼ ਅਰਬਾਜ਼ਾ ਕਰੋ ਜੀ ਗੁਰੂ ਗਰੀਬ ਨਿਵਾਸ ਕਿਰਪਾ ਕਰੋ ਦੂਰ ਦੁਰਾਡੇ ਕਰਾਂ ਬੈਠੀਆਂ ਲਾਈਫ ਤੱਕ ਸਮਣ ਕਰੀਆਂ ਸਾਰੇ ਸਿੱਖਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਰਕਾਰ ਆਪਣੀ ਬਖਸ਼ੀ ਕੀਤੀ ਸੰਗਤਾਂ ਨੂੰ ਤੋਂ ਬਖਸ਼ੇ ਸੰਗਤਾਂ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਾ ਸੰਗਤਾਂ ਮਾਇਆ ਪੇਟਾ ਘਰ ਹੀ ਚਰਨਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਘਰ ਦੇ ਵਾਧੇ ਬਦਾਰ ਸਾਧ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਦਦ ਪੂਰੀਆਂ ਕਰੋ ਜੀ ਦਤਾਰ ਮਿਹਰਾ ਨੂੰ ਕਰਿਆਓ ਸੇਵਾ ਪ੍ਰਵਾਨ ਕਰੋ ਦਤਾਰ ਪਤਾ ਜੀਓ ਕੀ ਰਿਵਾਜ ਜੀ ਆਪ ਦਰ ਕਰ ਸਕਦਾ ਹੈ ਦਾਰ ਪਰਮਿੰਦਰ ਸਿੰਘ ਗਰੇਵਾ ਦੇ ਜਨਮ ਦਿਨ ਦੀ ਖੁਸ਼ੀ ਪਰਿਵਾਰ ਵੱਲੋਂ ਬੇਅੰਤ ਮੈਂ ਪਤਾ ਪ੍ਰਵਾਨ ਕਰੋ ਦਤਾਰ ਬਖਸ਼ਿਸ਼ ਕਰਦੇ ਹਾਂ ਸਾਹਿਬ ਪਰਮਿੰਦਰ ਸਿੰਘ ਗਰੇਵਾਲ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਸਿੱਖੀ ਨਾਮ ਦੀ ਦਾਤ ਬਖਸ਼ ਕਰ ਦਤਾਰ ਸ਼ੀਰ ਗੁਰੂ ਸਦਾ ਕਿਆਡੀ ਕਰਾ ਬਖਸ਼ ਕਰ ਪਾਲਦਾ ਕਰੋ ਜੀ ਗੁਰੂ ਗ੍ਰੀ ਰਿਵਾਜ ਦੱਸਦਿਆਂ ਜੀ ਆਪ ਰਾਜ ਬਰਤੋ ਕਮਾਈਆਂ ਸਬਰ ਕਰੋ ਜੀ ਗੁਰੂ ਗ੍ਰੀ ਰਿਵਾਜ ਹੁਣ ਪੇਦ ਰੂਪ ਨਾਮੀ ਬਖਸ਼ ਕਰ ਗਏ ਉਪਰੰਤ ਅੱਜ ਦੇ ਆਤਮਾ ਦੇ ਹਫ਼ਤਾ ਵਾਲੀ ਕਥਾ ਗ੍ਰੀ ਰਿਵਾਜ ਹਫ਼ਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਚਾਰ ਕੇ ਚੰਨਤ ਵਾਲੀ ਮਦਦਾਰ ਸ਼ੋਧ ਅਤੇ ਪਿੱਤਰ ਸੇਵਾ ਲਿਆ ਦੀ ਬਾਤ ਕਰਨੀ ਸਹੀ ਪਿਆਰੇ ਮੇਰਾ ਜਿਹੜੇ ਪੰਜਾਬ ਦਾ ਨਾਮ ਜਿਦਾਰ ਨਾਨਕ ਨਾਮ ਚਾਂਦੀ ਕਲਾ ਤੇਰੇ ਭਾਵੇਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸ੍ਰੀ ਕਨ ਗੁਰੂ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਗੁਰੂ ਮੈਨ ਬੋਝ ਹੈ। ਗੋਜ ਜਬਦ ਮੈਨ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਪਾਰ ਹੋਏਗਾ ਮਿਲੇਂਗੇ ਬਜੀ ਸ਼ਰਨ ਜੋ ਹੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਅਤੇ ਕਥਾ ਕੀਰਤਨ ਸਰਵਣ ਕਰਕੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ। ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਾਨੂੰ ਸਰਵਣ ਕਰਨ ਨੂੰ ਮਿਲਿਆ ਹੈ। ਥੋੜ੍ਹਾ ਲੰਬੇਰਾ ਹੈ, ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਜਲਦੀ ਜਲਦੀ ਸੂਚਨਾਵਾਂ ਸਰਵਣ ਕਰਕੇ ਅਤੇ ਬਹੁਤਾ ਟਾਈਮ 5-4 ਮਿੰਟ ਦਾ ਹੋਰ ਕਥਾ ਲਈ ਮਿਲ ਜਾਵੇ। ਸੂਚਨਾਵਾਂ ਨੌਰਥ ਅਤੇ ਸਾਊਥ ਹਾਲ ਬਣ ਰਹੇ ਨੇ ਆਪ ਜੀ ਦੀ ਸੇਵਾ ਦੁਆਰਾ। ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਉਸ ਦੇ ਵਿੱਚ ਮਾਇਆ ਸਫਲ ਕਰ ਰਹੀਆਂ ਨੇ ਆਪਣੇ ਦਸਵੰਧ ਕੱਢ ਕੇ, ਅਤੇ ਮੈਨੂੰ ਵੀ ਕਦੇ ਕਦੇ ਮੌਕਾ ਮਿਲਦਾ ਰਸੀਦਾ ਬਣਾਉਣ ਦਾ, ਅਤੇ ਮੈਂ ਉਸ ਦੇ ਆਧਾਰ 'ਤੇ ਇਹ ਕਹਿ ਰਿਹਾ ਕਿ ਸੰਗਤਾਂ ਦੇ ਉੱਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਅਤੇ ਉਹ ਰੋਜ਼ ਹੀ ਇਸ ਪਾਸੇ ਧਿਆਨ ਦਿੰਦੇ ਨੇ। ਸੋ ਕਰਨੀ ਕਿਰਪਾ, ਜਿਨ੍ਹਾਂ ਨੇ ਨਹੀਂ ਹੱਲ ਕੀਤੀ, ਗੁਰੂ ਪਾਤਸ਼ਾਹ ਅਰਦਾਸ ਕਰਕੇ ਦਸਵੰਧ ਕੱਢਣੀ। ਸਹਿਜ ਪਾਠ ਜੋ ਆਪਾਂ ਸਰਬੱਤ ਦੇ ਭਲੇ ਰੱਖੇ ਨੇ ਉਹਦੇ ਭੋਗ ਪੈਣਗੇ ਜੀ ਅਕਤੂਬਰ ਦੇ ਵਿੱਚ। ਡੇਟ ਮੇਰਾ ਖਿਆਲ ਅਖੀਰਲੇ ਹਫ਼ਤੇ ਚਲੀ ਜਾਣੀ ਹੈ ਉਹ। ਸੋ ਕਿਉਂਕਿ ਸਤੰਬਰ ਦੇ ਵਿੱਚ ਸਹਿਜ ਪਾਠ ਜਿਹੜੇ ਉਹ ਵੱਖ ਵੱਖ ਹੋਰ ਜੋ ਗੁਰਪੁਰਬ ਹਨ ਉਹਨਾਂ ਦੇ ਸੰਬੰਧ ਵਿੱਚ ਨੇ, ਉਹਨਾਂ ਦੇ ਭੋਗ 27 ਸਤੰਬਰ ਨੂੰ ਪੈ ਰਹੇ ਨੇ। ਜਿਹੜਾ ਆਪਾਂ ਘਰਾਂ 'ਚ ਰੱਖਿਆ ਉਹਦੇ ਫਿਰ ਅਕਤੂਬਰ 'ਚ ਪਾ ਦੇਵਾਂਗੇ। ਉਸ ਤੋਂ ਅੱਗੇ ਚੱਲੀਏ ਜੀ ਕਿ ਅੱਜ ਕਾਰ ਪਾਰਕ ਜਿਹੜੀ ਕਰਨੀ ਆ ਆਪ ਜੀ ਨੇ, ਉਹ ਪ੍ਰੋਪਰ ਪਲੇਸ 'ਤੇ ਕਰਨੀ ਆ, ਜਿਹੜੀ ਪਾਰਕਿੰਗ ਬਣੀ ਆ ਉੱਥੇ ਹੀ ਸਿਰਫ, ਅਤੇ

ਨਾਲ ਜਿਹੜੇ ਕੋਲ ਹੈਂਡੀਕੈਪ ਦਾ ਹੈਗਾ ਆਪਣੇ ਕਾਰਡ, ਉਹ ਉੱਥੇ ਉਸ ਹੈਂਡੀਕੈਪ ਦੀ ਪਾਰਕਿੰਗ ਚੜ੍ਹੇ ਅਤੇ ਬਾਕੀਆਂ ਨੇ ਹਰ ਇੱਕ ਨੇ ਦੂਜੇ ਦਾ ਰਾਹ ਛੱਡ ਕੇ ਪਾਰ ਕਰਨੀ, ਇੱਥੋਂ ਤੱਕ ਕਿ ਜਿਹੜਾ ਲੰਗਰ ਦੇ ਪਿੱਛੇ ਰਸਤਾ ਹੈ ਉਹ ਵੀ ਛੱਡ ਕੇ। ਇਹ ਇੱਕ ਮਹਾਨ ਸੇਵਾ ਤੁਹਾਡੀ, ਕਿਸੇ ਲਈ ਥਾਂ ਦੇਣਾ, ਕਿਸੇ ਦੀ ਹੈਲਪ ਕਰਨੀ, ਇਹ ਵੀ ਹੈਲਪ ਆ ਬਹੁਤ ਵੱਡੀ। ਅਤੇ ਅੱਜ ਸਿਕਿਉਰਿਟੀ ਵਾਲਿਆਂ ਨੇ ਮੈਨੂੰ ਚੈਲੇਂਜ ਕਰ ਦਿੱਤਾ ਕਿ ਉਹ ਕਹਿੰਦੇ ਦੇਖਣਾ ਹੁਣ ਕਿ ਤੁਹਾਡੇ ਬੇਨਤੀ ਨੂੰ ਪ੍ਰਵਾਨ ਕਰਦੀ ਸੰਗਤ ਜਾਂ ਸਾਡੀ ਜਿਹੜੀ ਹੈ ਸਾਈਟੇਸ਼ਨ ਉਹਨੂੰ ਪ੍ਰਵਾਨ ਕਰਦੀ ਹੈ। ਸੋ ਮੁਕਾਬਲਾ ਹੋ ਗਿਆ ਅੱਜ, ਜਿਹੜੇ ਵੀ ਘਰੀਂ ਬੈਠੇ ਸਰਵਨ ਕਰ ਰਹੇ ਉਸ ਦੋਨਾਂ ਨੇ ਕਿਆ ਰੱਖਣਾ ਹੁਣ ਕਿ ਆਪਾਂ ਇਸ ਪਾਸੇ ਜਿੱਤ ਪ੍ਰਾਪਤ ਕਰੀਏ, ਉਹਨਾਂ ਨੂੰ ਮੌਕਾ ਨਾ ਦਈਏ ਸਾਈਟੇਸ਼ਨ ਕਰਨ ਦਾ ਕੋਈ ਵੀ। ਅੱਜ ਹਰ ਐਤਵਾਰ ਉਹਨਾਂ ਨੇ ਕਿਹਾ ਹੁਣ ਕਰਿਆ ਕਰਨਾ, ਉਹਨਾਂ ਅੱਜ ਤੋਂ ਸ਼ੁਰੂ ਹੋ ਕੇ 27 ਅਗਸਤ ਨੂੰ ਜਨਮ ਦਿਨ ਹੈ ਪੰਜ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜੀ। ਸੰਪੂਰਨਤਾ ਦਿਵਸ ਆ ਰਿਹਾ ਗੁਰਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ 30 ਅਗਸਤ ਨੂੰ। 3 ਸਤੰਬਰ ਨੂੰ ਕਾਲਜ ਪ੍ਰੈਪ ਕਲਾਸਾਂ ਸ਼ੁਰੂ ਹੋ ਰਹੀਆਂ, ਜਿਸ ਦੇ ਵਿੱਚ ਆਪਾਂ ਨੂੰ ਥੋੜ੍ਹੇ ਪੈਸੇ ਦੇਣੇ ਪੈਂਦੇ ਨੇ, ਜਦਕਿ ਜੇ ਆਪਾਂ ਇੰਗਲਿਸ਼ ਮੈਥ ਸਾਇੰਸ ਦੀਆਂ ਕਲਾਸਾਂ ਅਤੇ ਟਿਊਸ਼ਨ ਕਿਤੇ ਹੋਰ ਲੈਣੀ ਹੋਵੇ ਤਾਂ ਸਾਨੂੰ ਕਈ ਹਜ਼ਾਰ ਮਹੀਨੇ ਦਾ ਦੇਣਾ ਪੈਂਦਾ। ਸੋ ਇਸ ਕਰਕੇ ਬੇਨਤੀ ਹੈ ਇਸ ਤੋਂ ਲਾਭ ਉਠਾਓ ਜੀ, ਅਤੇ ਉਹਨਾਂ ਦਾ ਬੁਲਾਰਾ ਵੀ 3 ਕੁ ਮਿੰਟ ਵਾਸਤੇ ਮੇਰੇ ਪਾਸ ਆਉਣਾ ਦੁਪਹਿਰ ਨੂੰ। ਸਤੰਬਰ 11, 12, 13 ਨੂੰ ਸਾਡੇ ਗੁਰੂ ਘਰ ਦਾ 8ਵਾਂ ਕੱਤੀ ਰਾਗ ਦਰਬਾਰ ਹੋਣ ਜਾ ਰਿਹਾ। ਆਪ ਜੀ ਨੇ ਜੋ ਸਮਾਂ ਰਾਖ ਮਨ ਰੱਖ ਕੇ ਉਸ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਰਾਗਾਂ ਦੁਆਰਾ ਸਰਵਣ ਕੀਤੇ ਕਰਨ ਦੀ ਕਿਰਪਾ ਕਰਨੀ। ਤੰਤਰ ਗੁਰੂ ਗ੍ਰੰਥ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਤਗਤ ਦੇ ਵਿਸਾਰੀ 13 ਸਤੰਬਰ ਨੂੰ, ਉਸ ਦੇ ਵਿੱਚ 14 ਨੂੰ ਹੈ ਜੀ ਜੋਤੀ ਜੋਤ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ, 18 ਸਤੰਬਰ ਨੂੰ ਵਿਵਾਹਪੁਰ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ। ਬਾਕੀ ਮੈਂ ਹੁਣ ਛੱਡ ਜਾਵਾਂ, ਬਹੁਤ ਸਾਰੀਆਂ ਹੈਗੀਆਂ ਹੋਰ ਸੂਚਨਾਵਾਂ, ਅਤੇ ਅੱਜ ਦੀ ਗੱਲ ਕਰ ਲਈਏ ਅੱਜ ਅਤੇ ਨਾਲ ਅਗਲੇ ਹਫ਼ਤੇ ਦੀ ਵੀ। ਅੱਜ ਧਰਮ ਦੇ ਉੱਤੇ ਕਥਾ ਕਰਨਗੇ ਗਿਆਨੀ ਨਵਨੀਤ ਸਿੰਘ ਜੀ। ਧਰਮ ਕੀ ਹੈ? ਧਰਮ ਬਹੁਤ ਸਾਰੀ ਦੁਨੀਆ ਧਰਮੀ ਹੈ, ਜਿਹਨਾਂ ਨੇ ਧਰਮ ਅਪਣਾਇਆ। ਬਹੁਤ ਸਾਰੀ ਦੁਨੀਆ ਧਰਮੀ ਨਹੀਂ ਹੈ, ਇਹ ਮੈਨੂੰ ਪਤਾ ਮੇਰੇ ਆਪਣੇ ਐਕਸਪੀਰੀਅੰਸ ਤੋਂ। ਬਹੁਤ ਸਾਰੇ ਪਰਮਾਤਮਾ ਨੂੰ ਮੰਨਦੇ ਹੀ ਨਹੀਂ, ਉਹਨਾਂ ਦੀ ਆਪਣੀ ਸੋਚ ਹੈ ਉਹ। ਪਰ ਜਦੋਂ ਫਿਰ ਦੁੱਖ ਆਉਂਦਾ ਫਿਰ ਕਿਉਂ ਕਹਿੰਦੇ ਉਹ ਗੋਡ? ਜਦੋਂ ਕੋਈ ਬਿਮਾਰ ਗੁੱਸਾ ਨਾ ਕਰਨਾ, ਜਦੋਂ ਕੋਈ ਬਿਮਾਰ ਸਵਾਸ ਛੱਡਣ ਲੱਗਦਾ ਤਾਂ ਉਸ ਵੇਲੇ ਕੀ ਕਹਿੰਦੇ ਜੀ ਉਹ ਸਾਰੇ ਜਿਹੜੇ ਅਧਰਮੀ ਆ? ਹਾਂਜੀ, ਡਾਕਟਰ ਵੀ ਉਹਨਾਂ ਨੂੰ ਇਹ ਕਹਿੰਦੇ ਆ ਕਿ ਹੁਣ ਬਈ ਪ੍ਰੇਅਰ ਕਰੋ। ਕੁਛ ਕਿਹਦੇ ਕੋਲ ਪ੍ਰੇਅਰ ਕਰਨੀ ਹੈ ਜੀ? ਪਰਮਾਤਮਾ ਕੋਲ, ਤਾਂ ਕਿ ਇਹਦੇ ਸਵਾਸ ਨਾ ਨਿਕਲਣ, ਹਾਲੇ ਰਾਜੀ ਰਹੇ, ਤੰਦਰੁਸਤੀ ਮਿਲੇ। ਸੋ ਦੁਨੀਆ ਅਧਰਮੀ ਵੀ ਧਰਮੀ ਬਣ ਜਾਂਦੇ ਨੇ ਕਦੇ ਕਦੇ। ਮੈਂ ਇੱਕ ਸਾਖੀ ਵੀ ਹੈਗੀ, ਇਹ ਇੱਕ ਅਧਰਮੀ ਬਿਲਕੁਲ ਸੀਗਾ ਆਪਣੇ, ਮੈਂ ਉਸ 'ਤੇ ਸਮਾਂ ਨਹੀਂ ਲਾਉਣਾ ਹੁਣ। ਹਾਂਜੀ, ਸੱਚੀ ਸਾਖੀ ਹੈਗੀ ਆ, ਹੁਣ ਧਰਮੀ ਬਣਨਾ ਪੈ ਗਿਆ। ਧਰਮੀ ਸੀ ਉਹ, ਧਰਮੀ ਸੀ ਮੰਨਦਾ, ਵਾਹਿਗੁਰੂ ਸੀ ਕਹਿੰਦਾ ਹੁੰਦਾ। ਸੋ ਉਹਨਾਂ ਨੇ ਦੱਸਣਾ ਧਰਮ ਕੀ ਹੈ ਅਤੇ ਕੀ ਧਰਮੀ ਹੋਣਾ ਜ਼ਰੂਰੀ ਹੈ। ਬਾਣੀ ਦੇ ਆਧਾਰ 'ਤੇ ਸਾਰਾ ਕੁਛ ਹੋਣਾ। ਸਮਾਂ ਉਹਨਾਂ ਦਾ ਹੈਗਾ ਜੀ 1 ਤੋਂ 1:40। ਅੱਜ ਖਾਲਸਾ ਸਕੂਲ ਵੀ ਆਉਣਾ ਜੀ, 1:40 'ਤੇ ਅਰਦਾਸ ਵੀ ਕਰਨੀ ਆਪਾਂ ਨੇ, ਅਤੇ ਫਿਰ 1:40 ਤੋਂ ਬਾਅਦ ਆਪਾਂ ਗੈਲਰੀ 'ਚ ਮੂਵ ਹੋ ਜਾਣਾ, ਗੈਲਰੀ ਨੰਬਰ 1 ਦੇ ਵਿੱਚ 5:30 ਵਜੇ ਤੱਕ। 5:30 ਵਜੇ ਫਿਰ ਇੱਥੇ ਆ ਕੇ ਦੀਵਾਨ ਸ਼ੁਰੂ ਹੋ ਜਾਣੇ ਨੇ, ਜਿਵੇਂ ਆਪਾਂ ਪਹਿਲਾਂ ਕਰਦੇ ਹੁੰਦੇ ਸੀ ਸਮਰ ਤੋਂ ਪਹਿਲਾਂ। ਇਹ ਤਾਂ ਅੱਜ ਦੇ ਬਾਰੇ ਸੀ ਜੀ, ਅਗਲੇ ਹਫ਼ਤੇ ਦੀ ਗੱਲ ਕਰ ਲਈਏ। ਅਗਲੇ ਹਫ਼ਤੇ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਸ਼ੁਰੂ ਹੋ ਜਾਣੀ ਜੀ, ਅਤੇ ਉਸ ਦੇ ਵਿੱਚ ਐਤਵਾਰ ਤੋਂ। ਸੋ ਅੱਜ 23 ਆ ਅਤੇ 30 ਆ, ਮਤਲਬ 1 ਤੋਂ ਹੋ ਗਈ ਜੀ, ਉਹ 1 ਸਤੰਬਰ ਤੋਂ ਸ਼ੁਰੂ ਹੋ ਜਾਣੀ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਹਰ ਪੌੜੀ ਦੀ। ਸਾਰੇ ਸਤੰਬਰ ਦੇ ਵਿੱਚ 27 ਤਰੀਕ ਤੱਕ ਪੂਰੀ ਕਰਨੀ ਹੈ। ਕਥਾਕਾਰ ਸਾਡੇ ਪਾਸ ਆ ਰਹੇ ਨੇ, ਉਹਨਾਂ ਨੇ
ਤੇ ਨਾਲ ਆਪਾਂ ਨੇ ਰੋਜ਼ ਹੀ ਸੰਗਤੀ ਰੂਪ ਵਿੱਚ ਉਹਦਾ ਪਾਠ ਕਰਿਆ ਕਰਨਾ। ਹਰ ਐਤਵਾਰ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤੀ ਰੂਪ ਵਿੱਚ ਪਾਠ ਹੋਇਆ ਕਰਨਾ। ਇਹ ਆਪਾਂ ਸੋਚ ਲਈਏ ਸਤੰਬਰ ਦਾ ਮਹੀਨਾ ਜਪਜੀ ਸਾਹਿਬ ਜੀ ਦੀ ਬਾਣੀ 'ਤੇ ਹੋਣਾ। ਕਿਉਂ? ਜਪਜੀ ਸਾਹਿਬ ਜੀ ਦੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਦੀ ਕੁੰਜੀ ਹੈਗੀ, ਸਾਰਾ ਕੁਛ ਇੱਥੇ ਹੈਗਾ ਪਿਆ। ਜਿਹੜਾ ਜਪਜੀ ਸਾਹਿਬ ਸਮਝ ਆਉਂਦਾ ਉਹ ਸਮਝ, ਸਾਰੀ ਬਾਣੀ ਸਮਝ ਗਿਆ ਅਤੇ ਗੁਰੂ ਨਾਲ ਲੱਗ ਗਿਆ। ਮੈਂ ਹੁਣ ਬੇਨਤੀ ਕਰਾਂ, ਗੁਰੂ ਨਾਨਕ ਖਾਲਸਾ ਸਕੂਲ ਦੀ ਵੀ ਇੱਕ ਆਈ ਆ, ਹੁਕਮ ਹੋਇਆ ਮੈਨੂੰ ਸੂਚਨਾਵਾਂ ਦੇਣ ਲਈ, ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਬਾਣੀ ਪੰਜਾਬੀ 'ਚ ਹੈ, ਬਾਬੇ ਦੀ ਬੋਲੀ ਪੰਜਾਬੀ ਹੈ। ਬੇਸ਼ੱਕ ਹੁਣ ਉੱਥੇ 83 ਲੈਂਗੁਏਜ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਚੁੱਕੇ ਨੇ, 83 ਲੈਂਗੁਏਜ ਦੇ ਵਿੱਚ ਟ੍ਰਾਂਸਲੇਸ਼ਨ ਹੋ ਚੁੱਕਾ ਜੀ। ਵੱਖ ਵੱਖ ਦੇਖੋ ਦੁਨੀਆ ਭਰ ਦੀਆਂ ਬੋਲੀਆਂ ਕਿੰਨੀਆਂ ਨੇ, ਹਾਲੇ ਬਹੁਤ ਬਾਕੀ ਰਹਿੰਦੀਆਂ ਨੇ। ਪਰ ਜੋ ਆਨੰਦ, ਜੋ ਪ੍ਰੋਨਾਸੀਏਸ਼ਨ, ਜੋ ਉਚਾਰਨ ਪੰਜਾਬੀ 'ਚ ਹੈ, ਹੋਰ ਕਿਸੇ 'ਚ ਨਹੀਂ ਹੋ ਸਕਿਆ। ਜਿੱਦਾਂ ਰਾੜਾ ਹੈਗਾ, ਇੰਗਲਿਸ਼ ਦੇ ਵਿੱਚ ਰਾੜਾ ਨਹੀਂ ਬਣਦਾ ਕਿਸੇ ਤਰ੍ਹਾਂ ਵੀ, ਅਸੀਂ ਪੜ੍ਹਾਉਂਦੇ ਵੀ ਰਹੇ ਹਾਂ, ਨਹੀਂ ਬਣਦਾ ਕਿਸੇ ਤਰ੍ਹਾਂ ਵੀ। ਹੋਰ ਵੀ ਕਈ ਲਫ਼ਜ਼ ਨੇ। ਸੋ ਬੱਚਿਆਂ ਨੂੰ ਆਪਾਂ ਨੇ ਗੁਰੂ ਨਾਲ ਜੋੜਨਾ ਅਤੇ ਪੰਜਾਬੀ ਨਾਲ ਜੋੜਨਾ ਪੈਣਾ ਫਿਰ, ਨਹੀਂ ਤਾਂ ਸਾਤੋਂ ਵੀ ਗਏ ਅਤੇ ਉਹਦਾ ਗੁਰੂ ਤੋਂ ਵੀ ਗਏ, ਗੁੱਸਾ ਨਾ ਕਰਨਾ। ਸੱਚੀ ਗੱਲ ਹੈਗੀ ਹੈ, ਜਿਹੜਾ ਗੁਰੂ 'ਚ ਚਲੇ ਗਿਆ ਫਿਰ ਉਹਦੇ ਵਾਸਤੇ ਬਾਕੀ ਤਾਂ ਕੁਛ ਵੀ ਨਹੀਂ ਰਹਿ ਗਿਆ, ਹਮਾਂ ਤਮਾਂ ਮਾਂ ਪਿਓ ਕੁਝ ਵੀ ਨਹੀਂ ਰਹਿ ਗਿਆ ਫਿਰ ਬਾਕੀ। ਸੱਚਾਈ ਹੈ ਜੀਵਨ ਦੀ ਇਹ। ਆਪ ਜੀ ਇੰਟਰਨੈਟ 'ਤੇ ਸਾਨੂੰ ਕਰ ਰਿਹਾ, ਬੇਸ਼ੱਕ ਮੈਨੂੰ ਬੁਰਾ ਕਹਿਣਾ ਇਹ, ਪਰ ਇਹ ਸੱਚਾਈ ਆ। ਸੋ ਆਪਾਂ ਗੁਰੂ ਨਾਲ ਜੋੜੀਏ, ਉਹ ਆਪਣੇ ਆਪ ਹੀ ਸਾਡੇ ਨਾਲ ਵੀ ਜੁੜੇ, ਸਾਡੇ ਨਾਲ ਵੀ ਜੁੜੇ ਰਹਿਣਗੇ। ਅਤੇ ਜੁੜਨਾ ਉਹਨਾਂ ਤਾਂ ਜੇ ਪੰਜਾਬੀ ਸਿੱਖਣਗੇ, ਅਤੇ ਪੰਜਾਬੀ ਕਿੱਥੇ ਸਿੱਖਣੀ ਜੀ, ਸਾਡੇ ਗੁਰੂ ਘਰ ਬੜਾ ਸੋਹਣਾ ਗੁਰੂ ਨਾਨਕ ਸਕੂਲ, 38 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ, ਉਹਨਾਂ ਨੂੰ ਬਹੁਤ ਸਾਰੇ ਨਿਸ਼ਕਾਮ ਸੇਵਾ ਕਰ ਰਹੇ ਨੇ, ਨਿਸ਼ਕਾਮ ਸੇਵਾ ਜਿਸ ਦੇ ਵਿੱਚ ਉਹਨਾਂ ਨੂੰ ਲੈਣਾ ਦੇਣਾ ਕੁਛ ਨਹੀਂ, ਕੋਈ ਚੌਧਰ ਨਹੀਂ ਲੈਣੀ, ਸਿਰਫ ਆਏ ਗੁਰੂ ਨਾਨਕ ਸਕੂਲ ਸੇਵਾ ਕੀਤੀ ਪੜ੍ਹਾਉਣ ਦੀ ਜਾਂ ਹੋਰ, ਅਤੇ ਘਰ ਚਲੇ ਗਏ। ਆਹ ਜੀ ਨਿਸ਼ਕਾਮ ਸੇਵਾ। ਉਹ ਇਹ ਵੀ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਸਨਮਾਨ ਕਰੇ। ਸੋ ਆਪ ਜੀ ਨੇ ਬੱਚੇ ਬੱਚਿਆਂ ਨੂੰ ਦਾਖਲ ਕਰਵਾਉਣ ਦੀ ਕਿਰਪਾ ਕਰਨੀ ਉੱਥੇ। ਅਜੇ ਵੀ ਬਹੁਤ ਸਾਰੇ ਥਾਂ ਖਾਲੀ ਪਏ ਨੇ ਅਤੇ ਬਹੁਤ ਸਾਰੀਆਂ ਸੀਟਾਂ ਭਰੀਆਂ ਵੀ ਨੇ। ਹਾਂ, ਉਹਨਾਂ ਨੇ ਅੱਜ ਟੈਸਟ ਵੀ ਲੈਣੇ ਨੇ, ਅੱਜ ਸਕੂਲ ਸ਼ੁਰੂ ਹੈ ਉਹਨਾਂ ਦਾ। ਜਿਨ੍ਹਾਂ ਨੇ ਜਿਹੜੇ ਟੈਸਟ ਦੇ ਵਿੱਚ ਘੱਟ ਨੰਬਰ ਸੀਗੇ ਉਹ ਅੱਜ ਟੈਸਟ ਮੇਰੇ ਖਿਆਲ 10 ਵਜੇ ਸੱਦੇ ਉਹ, ਅਤੇ ਜਿਨ੍ਹਾਂ ਨੇ ਟੈਸਟ ਰਿਪੀਟ ਕਰਨਾ ਉਹ ਵੀ ਸਾਰੇ ਪਹੁੰਚ ਜਾਓ 10 ਵਜੇ, ਬਾਕੀ ਜਿਨ੍ਹਾਂ ਨੇ ਬਾਅਦ 'ਚ ਆਉਣਾ ਹੈਗਾ। ਅਤੇ ਕੋਸ਼ਿਸ਼ ਕਰੀਏ ਸਾਰੇ ਬੱਚੇ ਬੱਚੀਆਂ ਨੂੰ ਜੋ ਹਾਈ ਸਕੂਲ ਤੱਕ ਜਾਂਦੇ ਸਾਰੇ ਦਾਖਲ ਹੋਣੇ ਚਾਹੀਦੇ ਜੀ। ਗੁਰੂ ਪਿਆਰਿਓ, ਪ੍ਰੇਰਣਾ ਕਰੋ, ਤੁਸੀਂ ਵੀ ਨਾਲ ਇਸ ਪਾਸੇ ਧਿਆਨ ਦਿਓ। ਇੱਕ ਹੋਰ ਬੇਨਤੀ, ਕਿ ਗੁਰਧਾਮਾਂ ਦੀ ਯਾਤਰਾ ਪਾਕਿਸਤਾਨ ਦੇ ਆਉਂਦੀ ਕਰ ਰਹੀ ਹੈ, ਬੀਬੀ ਕਰਵਾ ਰਹੀ ਹੈ, ਬੀਬੀ ਨਿੱਕੀ ਗਰੇਵਾਲ, ਉਸ ਨੂੰ ਸੰਪਰਕ ਕਰ ਲਓ। 1 ਅਕਤੂਬਰ ਤੋਂ 10 ਅਕਤੂਬਰ ਤੱਕ ਪਹਿਲਾਂ ਜਥਾ ਜਾ ਰਿਹਾ ਜੀ। ਆਓ ਹੁਣ ਆਪਾਂ ਕਥਾ ਸਰਵਣ ਕਰੀਏ ਅੱਜ ਦੇ ਹੁਕਮਨਾਮੇ ਦੀ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਠੀਕ 10 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹਸੀ ਭੀ ਸਚ ਜਿਸਕੇ ਸਿਰਿ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵਾ ਬੋਲ ਨ ਜਾਣੈ ਮਾਇਆ ਮਧ ਮਤਾ ਮਰਣਾ ਚੀਤ ਨ ਆਵਾ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛੁ ਨਹੀਂ ਜਮ ਨਹੀਂ ਆਵੈ ਨੇਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਆ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੋਐ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹੇ ਵਿਥਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਣ ਹਾਰ ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹ ਵਿਥਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਣ ਹਾਰ ਮਹੱਲਾ ਦੂਜਾ ਰਾਤ ਕਾਰਣ ਧਨ ਸੰਚਿਆ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨ ਜਿਪਈ ਜੇ ਬਹੁਤਾ ਘਾਲੇ ਤਰਫ ਜਿਣਾ ਸਤ ਭਾਉ ਦੇ जन नानक शब्द विचारे पौड़ी करता कारण जिन किया सो जाना सोई आपे सृष्टि उपायन आपे फुन गोई जुग चारे सब भव थकी किन कीमत होई सतगुर एक विखालिया मन तन सुख होई गुरमुख सदा सलाहिया करता करे सो होई गुरमुख सदा सलाहिया करता करे सोई वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जियो वड्डियां पागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सतसंगत विच जुड़न दा नसीब होया। आओ गुरमुख अज इस पावन अस्थान ते अमृत वेले मेरे सतगुरु धन गुरु ग्रंथ साहिब महाराज जी ने जो सानू हुक्म दी दात बख्शिश कीती है वह पावन हुक्म धन गुरु अमरदास महाराज दीन दुनिया दे मालिक सच्चे पातशाह उन्हां दी रसना तो उचारण कीती हुई सुही राग दी वार दी एक पौड़ी अते चार श्लोक धन गुरु अंगद साहब महाराज जी दे दर्श कीते ने। अज मेरे सतगुरां ने इन्हां श्लोकां विच अते पौड़ी विच की बख्शिश रहमतां कीतियां ने उह विचार दी आरंभता तो पहला एक वारी मन बिरतियां जरूर एकागर कर लईए। रसना दी पवित्रता वास्ते मन दी एकाग्रता वास्ते एक वारी करो कृपा देव आशीष ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। श्लोकां तो आपां विचार आरंभ करांगे। धन गुरु अंगद साहब महाराज पहला श्लोक इत्थों आरंभ कर रहे ने श्लोक महला दूजा। मैं एक बेनती करा गुरु ग्रंथ साहब महाराज जी की बाणी कत्ती रागां दे विच सतगुरां ने उचारण कीती ते आपां राग पढ़दे हां पर जदों तुसीं धन गुरु अंगद साहब महाराज जी की बाणी पढ़ोगे ना उन्होंने कोई राग नहीं लापिया उन्होंने अपनी रसना तो शब्द उचारण किए ने शब्द जिन्होंने आपां श्लोक दे विच पढ़दे हां ते जिहड़े श्लोक ने ना वो धन गुरु अंगद साहब महाराज जी के 63 श्लोक ने 63 गुरु ग्रंथ साहब महाराज जी की बाणी जिहड़े आपां पढ़दे हां जिहड़े आपां गुरबाणी दे विचार समय अनुसार करदे हां। इन्हां श्लोकां दीआं इंज कह लईए भी को बहुते लंबे श्लोक ने दो दो चार चार पंगतियां दे ने जिवें सुखमणी साहब दा आपां श्लोक कोई भी पढ़ लिए दो पंगतियां दे श्लोक ने दीन दर्द दुख पंजना कटका नाथ अनाथ सरण तुम्हारी आयो नानक कहे प्रभ साथ पूरा प्रभ आराध्या पूरा जाका नाओ नानक पूरा पाया पूरे के गुण गाओ। श्लोक जिहड़ा दो पंगतियां जां चार को पंगतियां दा हुंदा पर आपां इह नहीं कह सकदे भी दो पंगतियां दे विच भी कोई महाराज जी सानू उपदेश बख्शिश करदे ने जिहदे नाल साडा भला हो सके जिहदे नाल साडा पार उतारा हो सके। गुरमुखो दो पंगतियां ते बहुत ने इत्थे ते गुरु साहिब दी रसना तो निकलिया होया एक बोल ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਹੀ ਬੰਦੇ ਦਾ ਪਾਰ ਉਤਾਰਾ ਕਰਨ ਵਾਲਾ ਹੈ। ਇੱਕ ਇੱਕ ਸਲੋਕ ਦੇ ਵਿੱਚ ਮਹਾਰਾਜ ਨੇ ਬਹੁਤ ਗਹਿਰਾ ਰਾਜ ਜਿਹੜਾ ਹੈ ਨਾ ਉਹ ਸਾਡੇ ਸਾਹਮਣੇ, ਦੁਨੀਆਂ ਦੇ ਸਾਹਮਣੇ ਰੱਖਿਆ ਤਾਂ ਕਿ ਇਸ ਸੰਸਾਰ ਦੇ ਵਿੱਚ ਮਨੁੱਖਤਾ ਦਾ ਭਲਾ ਹੋ ਸਕੇ। ਖੈਰ 63 ਸਲੋਕ ਜਿਹਦੇ ਵਿੱਚ ਆਪਾਂ ਆਸਾ ਕੀ ਵਾਰ ਜਿਹੜੀ ਸਰਵਣ ਕਰਦੇ ਹਾਂ ਨਾ, ਉਹਦੇ ਵਿੱਚ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਹੁਤ ਸਲੋਕ ਨੇ, ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਸਾ ਦੀ। ਅੱਜ ਜਿਹੜਾ ਆਪਾਂ ਨੂੰ ਹੁਕਮਨਾਮਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਪਹਿਲਾ ਸਲੋਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇੱਥੋਂ ਆਰੰਭ ਕਰਦੇ ਨੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਇਹਦੇ ਅੱਖਰੀ ਅਰਥ ਕਰ ਲਈਏ, ਮਹਾਰਾਜ ਜੀ ਕਹਿੰਦੇ ਨੇ ਜਿਸ ਬੰਦੇ ਨੂੰ ਸੰਸਾਰ ਦੇ ਵਿੱਚ ਇਹ ਸਮਝ ਆ ਗਈ ਨਾ ਵੀ ਮੈਂ ਇੱਥੋਂ ਇੱਕ ਦਿਨ ਚਲੇ ਜਾਣਾ, ਕਿੱਥੇ ਚਲੇ ਜਾਣਾ ਜੀ, ਜਿਸ ਪਰਮਾਤਮਾ ਨੇ ਸਾਨੂੰ ਸੰਸਾਰ ਵਿੱਚ ਭੇਜਿਆ, ਕੁਝ ਸਮੇਂ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ, ਕੁਝ ਅਸੀਂ ਉਮਰ ਲੈ ਕੇ ਆਏ ਹਾਂ, ਸਵਾਸ ਲੈ ਕੇ ਆਏ ਹਾਂ, ਜਿਸ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਸੀ ਕੁਝ ਉਮਰ ਦੇ ਕੇ ਸਵਾਸ ਦੇ ਕੇ, ਇੱਥੇ ਬੰਦਾ ਲੱਖਾਂ ਯਤਨ ਕਰ ਲੈ, ਜਿਸ ਦਿਨ ਇਹਦਾ ਸਮਾਂ ਆ ਜਾਂਦਾ ਹੈ ਨਾ ਉਸ ਦਿਨ ਹਰੇਕ ਬੰਦੇ ਨੂੰ ਸੰਸਾਰ ਵਿੱਚੋਂ ਜਾਣਾ ਪੈਂਦਾ, ਚਲੇ ਜਾਣਾ। ਕੋਈ ਵੀ ਇਹ ਦਾਅਵੇ ਨਾਲ ਗੱਲ ਨਹੀਂ ਕਹਿ ਸਕਦਾ ਵੀ ਮੈਂ ਸੰਸਾਰ ਦੇ ਵਿੱਚ ਆਇਆ ਹੁਣ ਮੈਂ ਕਦੀ ਨਹੀਂ ਜਾਣਾ। ਮਹਾਰਾਜ ਜੀ ਕਹਿੰਦੇ ਜਿਸ ਬੰਦੇ ਨੂੰ ਇਹ ਸਮਝ ਆ ਗਈ ਨਾ ਮੈਂ ਚਲੇ ਜਾਣਾ, ਫਿਰ ਉਹ ਦੁਨੀਆਂ ਦੇ ਬਹੁਤੇ ਜੰਜਾਲਾਂ ਵਿੱਚ ਨਹੀਂ ਪੈਂਦਾ, ਬਹੁਤੇ ਖਲਾਰਿਆਂ ਵਿੱਚ ਨਹੀਂ ਪੈਂਦਾ। ਉਹਦਾ ਫੋਕਸ ਹੁੰਦਾ ਹੈ ਵੀ ਜਿਹੜਾ ਕੰਮ ਮੈਂ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਨਾ, ਜੋ ਮੇਰੀ ਡਿਊਟੀ ਪਰਮਾਤਮਾ ਨੇ ਲਾਈ ਵੀ ਸੱਜਣਾ ਆਹ ਕੰਮ ਤੂੰ ਕਰਨ ਵਾਸਤੇ ਸੰਸਾਰ ਦੇ ਵਿੱਚ ਜਾਣਾ, ਫਿਰ ਉਹ ਬੰਦਾ ਜਿਹਨੂੰ ਇਹ ਸਮਝ ਆ ਗਈ ਮੈਂ ਚਲੇ ਜਾਣਾ, ਫਿਰ ਉਹ ਇਸ ਪਾਸੇ ਧਿਆਨ ਦਿੰਦਾ ਹੈ ਵੀ ਜੇ ਚਲੇ ਜਾਣਾ ਹੈ ਨਾ ਤੇ ਜੋ ਪਰਮਾਤਮਾ ਨੇ ਸਾਨੂੰ ਕਰਨ ਵਾਸਤੇ ਭੇਜਿਆ ਹੈ ਨਾ ਉਹ ਕੰਮ ਮੇਰਾ ਪਿੱਛੇ ਨਾ ਰਹਿ ਜੇ। ਪਰ ਇਹ ਬਹੁਤ ਟਾਵੇਂ ਟਾਵੇਂ ਬੰਦੇ ਨੇ ਜਿਹੜੇ ਸੰਸਾਰ ਵਿੱਚ ਕਰ, ਮੈਂ ਇੱਕ ਬੇਨਤੀ ਕਰਦਾ ਸੀ ਕਰਨ ਕੀ ਆਏ, ਇਹ ਵੀ ਪਤਾ ਲੱਗ ਜੇ ਨਾ ਵੀ ਚਲੇ ਤੇ ਜਾਣਾ ਪਰ ਸਾਡਾ ਫਰਜ਼ ਕੀ ਹੈ, ਧਰਮ ਕੀ ਹੈ, ਕੀ ਕਰਨ ਵਾਸਤੇ ਆਏ ਸੰਸਾਰ ਦੇ ਵਿੱਚ। ਉਹ ਮਹਾਰਾਜ ਜੀ ਦੇ ਦੋ ਬੋਲ ਮੈਂ ਆਪ ਸੰਗਤਾਂ ਨੂੰ ਸਾਂਝੇ ਕਰਾ ਦਿਆਂ, ਕਿਉਂਕਿ ਅਸੀਂ ਸੰਸਾਰ ਦੇ ਵਿੱਚ ਇਹ ਆਪਣਾ ਏਮ ਮਿਲ ਲਿਆ, ਮਿਥ ਲਿਆ ਹੈ ਵੀ ਅਸੀਂ ਬਚਪਨ ਦੇ ਵਿੱਚ ਖੇਡਣ ਦਾ ਸਮਾਂ ਸਾਨੂੰ ਰੱਬ ਨੇ ਦਿੱਤਾ, ਜਵਾਨੀ ਵਿੱਚ ਐਸ਼ ਕਰਨ ਦਾ ਸਮਾਂ ਦਿੱਤਾ ਹੈ, ਤੇ ਬੁਢਾਪੇ ਵਿੱਚ ਜ਼ਿੰਮੇਵਾਰੀਆਂ ਜੋ ਵੀ ਹੈਗੀਆਂ ਨੇ ਉਹਨਾਂ ਨੂੰ ਸਾਂਭਣਾ, ਇਹ ਸਾਨੂੰ ਪਰਮਾਤਮਾ ਨੇ ਇਸ ਕਰਕੇ ਮਨੁੱਖਾ ਜਨਮ ਦਿੱਤਾ ਹੈ। ਪਰ ਨਹੀਂ, ਗੁਰਬਾਣੀ ਅਨੁਸਾਰ ਵੇਖੀਏ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਆਹ ਕੰਮ ਕਰਨ ਵਾਸਤੇ ਤੂੰ ਸੰਸਾਰ ਵਿੱਚ ਆਇਆ ਸੀ। ਕਿਹੜਾ ਕੰਮ ਕਰਨ ਵਾਸਤੇ ਆਇਆ ਸੀ? ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਕੀ ਕਰਿਆ ਕਰ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਸਾਹਿਬ ਨਾ ਆਪਣੇ ਸਿੱਖਾਂ ਨੂੰ ਕਦੀ ਵੀ ਬੇਨਤੀ ਨਹੀਂ ਕਰ, ਗੁਰੂ ਸਾਹਿਬਾਨ ਹਮੇਸ਼ਾ ਹੁਕਮ ਹੀ ਕਰਦੇ ਨੇ। ਸਿੱਖ ਦਾ ਫਰਜ਼ ਹੈ ਗੁਰੂ ਦੇ ਚਰਨਾਂ ਚ ਬੇਨਤੀ ਕਰਨੀ, ਗੁਰੂ ਦੇ ਚਰਨਾਂ ਚ ਅਰਦਾਸ ਕਰਨੀ। ਪਰ ਮੇਰੇ ਸਤਿਗੁਰੂ ਕਈ ਵਾਰੀ ਇਹਨਾਂ ਕੋ ਭਿੱਜ ਕੇ ਆਪਣੇ ਸਿੱਖ ਨੂੰ ਕਹਿੰਦੇ ਨੇ ਭਲਿਆ ਮੈਂ ਬਹੁਤ ਹੁਕਮ ਕਰ ਕਰਕੇ ਵੇਖ ਲਏ ਨੇ, ਸਿੱਖਾ ਅੱਜ ਮੈਂ ਤੈਨੂੰ ਹੁਕਮ ਨਹੀਂ ਕਰ ਲੱਗਾ, ਅੱਜ ਮੈਂ ਤੈਨੂੰ ਬੇਨਤੀ ਕਰ ਲੱਗਾ, ਚਲੋ ਜੇ ਮੇਰਾ ਹੁਕਮ ਤੂੰ ਮੋੜ ਵੀ ਦੇ ਕੋਈ ਗੱਲ ਨਹੀਂ, ਘੱਟੋ ਘੱਟ ਮੇਰੀ ਬੇਨਤੀ ਤੇ ਪ੍ਰਵਾਨ ਕਰ ਲਾ। ਪੁੱਛਿਆ ਸਤਿਗੁਰੂ ਕਿਉਂ ਤੁਸੀਂ ਬੇਨਤੀ ਕਰਦੇ ਹੋ, ਹੁਕਮ ਕਰੋ। ਕਹਿਣ ਲੱਗੇ ਨਹੀਂ ਸਿੱਖਾ ਅੱਜ ਮੈਂ ਤੈਨੂੰ ਹੁਕਮ ਨਹੀਂ ਕਰਨਾ ਬੇਨਤੀ ਕਰਨੀ। ਪੁੱਛਿਆ ਕਿ? ਕਹਿਣ ਲੱਗੇ ਜੋ ਕਰਨ ਵਾਸਤੇ ਆਇਆ ਕਰ ਲਾ, ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਨੇ, ਪਤਾ ਨਹੀਂ ਕਦੋਂ ਰੱਬ ਦੇ ਘਰ ਦੇ ਵਿੱਚ ਸਦੜਾ ਆ ਜਾਣਾ। ਪੁੱਛਿਆ ਮਹਾਰਾਜ ਜੀ ਕੀ ਕਰਨਾ? ਤੇ ਹਜੂਰ ਦਾ 5ਵਾਂ ਸ਼ਬਦ 16 ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੜ੍ਹਦੇ, ਉਹਦੇ ਵਿੱਚ ਮਹਾਰਾਜ ਜੀ ਨੇ ਇਹ ਦੱਸਿਆ ਸੀ ਕੀ ਕਰਨ ਵਾਸਤੇ ਆਏ, ਕਿਉਂਕਿ ਚਲੇ ਸਾਰਿਆਂ ਨੇ ਜਾਣਾ ਪਰ ਜੋ ਕਰਮ ਕਰਨ ਵਾਸਤੇ ਆਏ ਨਾ ਉਹਦੇ ਵੱਲੋਂ ਕਦੀ ਢਿੱਲ ਨਹੀਂ ਹੋਣੀ ਚਾਹੀਦੀ ਸਾਡੀ। ਮਹਾਰਾਜ ਜੀ ਕਹਿੰਦੇ ਨੇ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰਾ ਭਰਾਵਾ ਮੈਂ ਬੇਨਤੀ ਕਰਦਾ ਪਿਆ ਸੁਣ ਲਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੇਲਾ। ਓਤ ਘਟੇ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰ। ਬਸ ਆਹ ਕੰਮ ਕਰਨ ਵਾਸਤੇ ਪਰ ਬੰਦੇ ਨੂੰ ਭੁੱਲ ਹੀ ਜਾਂਦਾ ਹੈ ਵੀ ਮੈਂ ਸੰਸਾਰ ਦੇ ਵਿੱਚ ਆਇਆ, ਚਲੇ ਵੀ ਜਾਣਾ। ਫਿਰ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹ ਲਓ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹ ਲਓ, ਕਿਸੇ ਵੀ ਗੁਰੂ ਸਾਹਿਬਾਨਾਂ ਦੇ ਬੋਲ ਪੜ੍ਹ ਲਓ, ਇੱਥੋਂ ਤੱਕ ਭਗਤਾਂ ਦੇ ਬੋਲ ਪੜ੍ਹ ਲਓ। ਭਗਤਾਂ ਨੇ ਵੀ, ਗੁਰੂ ਸਾਹਿਬਾਨਾਂ ਨੇ ਵੀ ਬਾਰ ਬਾਰ ਆਹ ਬਚਨ ਚੇਤੇ ਕਰਾਏ ਨੇ, ਜਿਹੜੇ ਅੱਜ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਚਨ ਚੇਤੇ ਕਰਾਉਂਦੇ ਨੇ ਪਏ ਨੇ ਵੀ ਇਸ ਸੰਸਾਰ ਦੇ ਵਿੱਚ ਬੰਦੇ ਆ ਸਦਾ ਟਿਕੇ ਨਹੀਂ ਹੋ ਰਹਿਣਾ, ਇੱਕ ਦਿਨ ਚਲੇ ਜਾਣਾ। ਤੇ ਮੈਂ ਕੁਝ ਉਦਾਹਰਣਾਂ, ਕੁਝ ਪ੍ਰਮਾਣ ਸਾਂਝੇ ਕਰਾਂ ਜੋ ਮਹਾਰਾਜ ਜੀ ਨੇ ਬਰਬਾਣੀ ਵਿੱਚ ਦਿੱਤੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦੋ ਸਲੋਕ। ਉਹ ਕਹਿੰਦੇ ਨੇ, ਬੰਦਿਆ ਤੇਰੀ ਮੁਨਿਆਦ ਪਤਾ ਕਿੰਨੀ ਕੁ? ਪੁੱਛਿਆ ਜੀ ਕਿੰਨੀ ਕੁ? ਕਹਿਣ ਲੱਗੇ ਜਿਵੇਂ ਪਾਣੀ ਦੇ ਬੁਲਬਲੇ ਦੀ ਮੁਨਿਆਦ। ਹੁਣ ਵੇਖੋ ਪਾਣੀ ਦੇ ਬੁਲਬਲੇ ਦੀ ਕਿੰਨੀ ਕੁ ਮੁਨਿਆਦ? ਆ ਪਾਣੀ ਦੇ ਬੁਲਬਲੇ ਜਦੋਂ ਪਾਣੀ ਵਿੱਚ ਪੈਦਾ ਹੁੰਦੇ ਨੇ ਨਾ ਹਵਾ ਦੇ ਵੇਗ ਨਾਲ, ਤੇ ਥੋੜਾ ਜਿਹਾ ਤੁਸੀਂ ਬੁਲਬਲੇ ਨੂੰ ਟੱਚ ਕਰ ਦਿਓ। ਕਈ ਚੀਜ਼ਾਂ ਤੇ ਬਹੁਤ ਹਾਰਡ ਹੁੰਦੀਆਂ ਨੇ ਨਾ, ਵੀ ਥੋੜਾ ਲਓ ਤੇ ਤਾਂ ਵੀ ਨਹੀਂ ਟੁੱਟਦੀਆਂ, ਪਰ ਕਈ ਇਹੋ ਜਿਹੀਆਂ ਸੋਫਟ ਚੀਜ਼ਾਂ ਨੇ ਤੁਹਾਡੇ ਆ ਥੋੜੀ ਉਂਗਲੀ ਟੱਚ ਉਹਨੂੰ ਕਰਦੇ, ਉਸੇ ਵੇਲੇ ਵਿੱਚ ਚਾਰ ਬਿੰਸ ਜਾਂਦਾ। ਬੁਲਬਲੇ ਦੀ ਮੁਨਿਆਦ ਕਿੰਨੀ? ਪਾਣੀ ਵਿੱਚ ਬੁਲਬਲਾ ਪੈਦਾ ਹੋਇਆ, ਤੁਸੀਂ ਥੋੜਾ ਜਿਹਾ ਨੂੰ ਟੱਚ ਕਰੋ, ਉਸੇ ਵੇਲੇ ਵਿੱਚ ਅੜਕ ਖਿਸਕ ਜਾਏਗਾ, ਖਤਮ ਹੋ ਜਾਏਗਾ। ਮਹਾਰਾਜ ਕਹਿਣ ਲੱਗੇ, ਬੰਦਿਆ ਤੇਰੀ ਮੁਨਿਆਦ ਇੱਕ ਬੁਲਬਲੇ ਦੀ ਨਹੀਂ ਹੈ। ਜਿਵੇਂ ਬੁਲਬਲਾ ਪਾਣੀ ਵਿੱਚ ਸਾਡੇ ਸਾਹਮਣੇ ਪੈਦਾ ਹੁੰਦਾ, ਵੇਖਦਿਆਂ ਵੇਖਦਿਆਂ ਖਤਮ ਹੋ ਜਾਂਦਾ, ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਸੰਸਾਰ ਵਿੱਚ ਬੁਲਬਲਿਆਂ ਦੀ ਤਰ੍ਹਾਂ ਆਏ ਹਾਂ। ਪਤਾ ਨਹੀਂ ਕਦੋਂ ਸੰਸਾਰ ਦੇ ਵਿੱਚ ਇਸ ਬੁਲਬਲੇ ਨੇ ਖਤਮ ਹੋ ਜਾਣਾ। ਹਜ਼ੂਰ ਦੇ ਬੋਲ ਨੇ ਬਾਣੀ ਵਿੱਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਉਹ ਮੇਰੇ ਮਿੱਤਰਾ ਸੁਣ ਲਾ, ਇੰਨੀ ਕੁ ਤੇਰੀ ਮੁਨਿਆਦ ਏ ਬੰਦਿਆ, ਪਤਾ ਨਹੀਂ ਕਦੋਂ ਸੰਸਾਰ ਵਿੱਚ ਚਲੇ ਜਾ। ਮਹਾਰਾਜ ਜੀ ਨੂੰ ਸਵਾਲ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਚਲੋ ਆਮ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਇੰਨੀ ਕੁ ਮੁਨਿਆਦ, ਅਸੀਂ ਬਹੁਤੇ ਖਿਲਾਰੇ ਨਾ ਖਿਲਾਰੀਏ, ਕੁਝ ਧਿਆਨ ਪਰਮਾਤਮਾ ਵਾਲੇ ਪਾਸੇ ਰੱਖੀਏ, ਗੁਰੂ ਵਾਲੇ ਪਾਸੇ ਰੱਖੀਏ। ਪਰ ਸੰਸਾਰ ਵਿੱਚ ਬੰਦਾ ਹੀ ਜਾਂਦਾ ਹੈ ਕਿ ਹੋਰ ਵੀ ਸੰਸਾਰ ਵਿੱਚ ਰਿਸ਼ੀ ਮੁਨੀ ਦੇਵਤੀ ਹੋਏ ਨੇ, ਉਹਨੂੰ ਵੀ ਜਾਂਦੇ ਨੇ ਕਿ ਨਹੀਂ? ਤੇ ਸਤਿਗੁਰਾਂ ਨੇ ਨਾਲ ਦਾ ਸਲੋਕ ਕਿਤੇ ਪੜ੍ਹਨ ਦਾ ਸਮਾਂ ਮਿਲੇ ਪੜ੍ਹ ਕੇ ਵੇਖਿਓ, ਨਾਲ ਹੀ ਸਲੋਕ ਉਚਾਰਨ ਕਰ ਦਿੱਤਾ। ਕਹਿਣ ਲੱਗੇ, ਅਸੀਂ ਆਮ ਬੰਦੇ ਦੀ ਗੱਲ ਵੀ ਕਰਦੇ ਹਾਂ ਤੇ ਹੁਣ ਜਿਹੜੇ ਖਾਸ ਨੇ ਉਹਨਾਂ ਦੇ ਵੀ ਸੁਣ ਲਿਓ। ਪੁੱਛਿਆ ਜੀ ਉਹ ਕਿਹੜੇ? ਕਹਿਣ ਲੱਗੇ, ਰਾਮ ਗਯੋ, ਰਾਵਣ ਗਯੋ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਚੇਤੇ ਕਰਾ, ਸਾਡੇ ਮਨ ਦੇ ਸ਼ੰਕੇ ਨਿਵਰਤ ਹੋ ਜਾਣ ਵੀ ਇਕੱਲਾ ਆਮ ਬੰਦੇ ਨੂੰ ਮੌਤ ਨੇ ਨਹੀਂ ਲੈ ਕੇ ਜਾਣਾ, ਇੱਥੇ ਤੇ ਵੱਡੇ ਵੱਡੇ ਬਾਦਸ਼ਾਹ ਆਏ ਨੇ, ਰਾਜੇ ਆਏ ਨੇ, ਉਹਨਾਂ ਨੂੰ ਵੀ ਜਾਣਾ ਪੈ ਗਿਆ। ਰਹਿਣ ਨਾ ਪਾਵਾ ਹੈ ਸੁਰ ਨਰ ਦੇਵਾ, ਸੁਹੀ ਮਹੱਲਾ ਪੰਜਵਾਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ। ਰਹਿਣ ਨਾ ਪਾਵਾ ਹੈ ਸੁਰ ਨਰ ਦੇਵਾ, ਉਹ ਸੁਧਾਰੇ ਕਰ ਮੁਨਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨ ਦਰਸ਼ਨ ਪਾਇਆ, ਬਾਦਸ਼ਾਹ ਸਹਾ ਵਪਾਰੀ ਮਰਣਾ, ਜੋ ਦਿਸੈ ਸੋ ਕਾਲੇ ਖਰਣਾ, ਇਸ ਕਾਲ ਨੇ ਇਸ ਮੌਤ ਨੇ ਸਾਰੇ ਨੂੰ ਇੱਕ ਦਿਨ ਆਪਣੀ ਲਪੇਟ ਵਿੱਚ ਲੈ ਕੇ ਬਹਿ ਜਾਣਾ, ਕੋਈ ਵੀ ਇਸ ਤੋਂ ਬਚ ਨਹੀਂ ਸਕਦਾ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਫਰੀਦਾ, ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ। ਕੀ ਉਹਦੇ ਮਨ ਵਿੱਚ ਵਿਚਾਰ ਕਦੀ ਸੋਚਿਆ, ਇੱਕ ਬਗਲਾ ਦਰਿਆ ਦੇ ਕੰਢੇ ਦੇ ਉੱਤੇ ਮੱਛੀਆਂ ਨੂੰ ਸ਼ਿਕਾਰ ਬਣਾ ਰਿਹਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ। ਉਸ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਤੇ ਮੈਂ ਮੌਤ ਦੇ ਘਾਟ ਉਤਾਰਿਆ, ਕੋ ਮੇਰੇ ਸਿਰ ਤੇ ਵੀ ਮੌਤ ਹੈ ਜਿਹੜੀ ਮੇਰਾ ਇੰਤਜ਼ਾਰ ਕਰਦੀ ਪਈ, ਉਹਨੇ ਮੈਨੂੰ ਮੌਤ ਦੇ ਘਾਟ ਉਤਾਰ ਕੇ ਰੱਖ ਦੇਣਾ। ਕਿਉਂਕਿ ਇਹ ਸਮਝ ਬਾਣੀ ਪੜ੍ਹ ਕੇ ਆਉਣੀ, ਬਾਣੀ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ ਵੀ ਅਸੀਂ ਸੰਸਾਰ ਦੇ ਵਿੱਚ ਕੁਝ ਸਮੇਂ ਵਾਸਤੇ ਆਏ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆ, ਜੋ ਮਨ ਚਿੱਤ ਨਾ ਚੇਤੇ ਸਨ ਸਗਾਲੀ ਰੱਬ ਕੀਆਂ। ਜਿਹੜਾ ਜਿਸ ਪਾਸੇ ਕਦੀ ਸਾਡਾ ਧਿਆਨ ਨਹੀਂ ਸੀ ਗਿਆ, ਇਸ ਚੰਦਰੀ ਮੌਤ ਨੇ ਵੀ ਆ ਜਾਣਾ। ਕਹਿਣ ਲੱਗੇ, ਉਹ ਗੱਲਾਂ ਰੱਬ ਕਰਕੇ ਰੱਖ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਦੇ ਬੋਲ। ਉਹ ਕਹਿੰਦੇ ਨੇ, ਜੋ ਦਿਨ ਆਵਾ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਿਆ। ਕਹਿਣ ਲੱਗੇ, ਸੰਗ ਚਲਤ ਹੈ हम भी चलना दूर गवन श्री उपर मरण। एक दिन समा होना है जिवें दिन नहीं रुक रहे, रातां नहीं रुक रही, बंदिया तेरी भी उम्र नहीं रुक रही, इन्हें एक दिन खत्म हो जाना है। ताए ते महाराज जी ने बाणी विच एक नहीं दो नहीं इतों तक भी रावण वर्गियां दी भी गल कर दी, एक लख पूत सवा लख नाती ते ही रावण कर दिया ना बाते। सब कुछ फना होने वाला है, सब कुछ खत्म होने वाला है। दिन ते पहर भगत कबीर साहब जी, दिन ते पहर पहर ते करिया आप कटे तन शीजे, काल अहेरी फिरे बदक ज्यों कहो कवन बिदके। सोद ने आमन लागा मात पिता भाई सुत बनता कहो कहू कह काका। ओ दिन आने वाला है जिस दिन सारे रिश्तेदार भैन भरावान ने पिछे हो जाना, पिछे होने तो भाव मौत आ जाने कितों तक नाल जाएंगे शमशान घाट तक, उस तो अगे साडे ना कोई नहीं जाना। समा आता है बंदा अपनी उम्र भो के चला जाए। बड़ी सुनी मस्कीन साहब जी जदों इस प्रथाए गल करते सन, 17 तरीक नूं जिहड़ी वीक लंघी है ना आपां संगरांद दा दिहाड़ा भी मनाया, उहदे विच वी महाराज जी ने ऐसा जिक्र किया, भादोए भरम भुलाड़िया दूजे लगा हेत लख शिंगार बनाया कारज नाहीं केत, जित दिन देह बिनससी तित वेले कहे सन प्रेत, पकड़ चलाए न दूत जम किसी ना देनी भेत, छड खड़ोते खिने मैं जिनसे लगा हेत। आ संसार दी थी बंदिया संसार दे विच आउना है चले जाना, बस जो काम करने वास्ते आए उस पासे ध्यान दे, क्योंकि बंदा खलारियां विच बहुत पिया। मस्कीन साहब न जो इहदी गल करदे सी ते उन्होंने संगरांद की कथा करके उठे भादों के महीने की, तो कुछ सज्जन उन्होंने कहन लगा महाराज जी अज ते भादरों की संगरांद थी, असी तो संगरांद वाले दिन गुरु के बोल सुन वास्ते आए सी, तुसी ते मौत दियां गल्लां कर करके सानू डरा दी। तो मस्कीन साहब कहन लगे भाई मैं नहीं मौत दियां गल्लां करदा, इत्थे धन गुरु अर्जन साहब महाराज जी दे बोल, मैं तो उन्हां दी व्याख्या कीती ना। तो उन्होंने अगो जवाब बड़ा सुना दिता, कहन लगे जे मैं ना भी गल्लां करांगा मौत दियां ते की मौत तेरे कोल आएगी नहीं, जे तू ना भी मौत की गल सुनेगा तो मौत ने तो भी आ जाना। महाराज जी दी गल्लां सुन के ते ए ना क्या कर भी सतगुरु डराउंदे ने, सतगुरु सानू जगाउंदे ने। ओ बंदे तू सुत्या पाए आ, सुत्या पिया है, तेरी उम्र लंघती जाती है, बहती जात कदे दृष्ट ना तार, मिथ्या मोह बंत नित पारज, माधवे भज दिन नित रहनी जन्म पदार्थ जीत हर चरणी। महाराज जी ने जो तत् सार दसिया है ना उहदे वल ध्यान दे, ना कि महाराज जी सानू डरा रहे नहीं। कहन लगे मनुखा जन्म दी दात अमोलक मिली सी, ओ भलिया मनुखा जन्म दी बाजी हार के ना जा, तू जित के जा, उस परमात्मा नूं चेते रखिया कर। कहन लगे एक महापुरखां कोल ना वेखो साडे खिलारे कि इस पासे साडा ध्यान, किसे महापुरखां कोल चेला रहिंदा सी ते चेला जदों 5-6 महीने रहा ते एक दिन कहन लगा महापुरख मैनूं छुट्टी दे दिओ मैं अपने माता पिता परिवार नूं मिला वा। तो महापुरख कहन लगे भी चल कोई गल नहीं तेरा परिवार भैन भरा तू मिलिया। कहन लगा जी 2 हफ्तियां बाद आ जाए। वो महापुरख कहन लगे भी चला जा पर साडे वास्ते आउण लगा 3 कु चीजां लेके आ। वो कहन लगा महाराज जरूर लेके आ। तो कहन लगे बेटा लिख ला तू भुल जाना, परिवार विच जदों बंदा आउंदा ना फिर सब कुछ भुल जांदा, ना गुरु चेते ना रब चेते ना कोई बंदा उहनां विच मस्त हो जांदा। कहन लगे बेटा लिख ला। कहन लगा जी 7 बजे लिख लिया। जदों आया परिवार विच 2-4 महीने रहा, अज वापस जाण लगा ते महापुरखां दे बोल चेते आ गए भी कुछ लियाउण वास्ते किया। घरों तुरिया ते एक बाजार विच चला गया, उह सज्जन नूं कहन लगा भी 3 सौदे ने मैनूं दे दे। कहन लगे भी दस। उन्हें दसे। वह कहन लगे भी किहड़ा ये सौदे अज तक ते ना मेरी दुकान ते मैं रखे ने, ना कोई मेरे को लैण आया, पहली बारी तू आया ये मेरे को नहीं, दूसरी दुकान ते गया। उन्हें भी बड़ा हैरान होया, कहन लगे शदाई जिहा बंदा ए सौदे कित्थों मिलने। तीसरी दुकान ते गया तू भला पुरख बैठा सी। वह कहन लगे सजना जिहड़ा सौदा लैण आया ना मैनू दस तेनूं दसे किन्ने ने। वह कहन लगे भी फलाने महापुरखां दा चेला मैं, उन्होंने मैनू कहा भी लेके आई। तो कहन लगे सजना फिर महापुरखां दे सौदे किसे महापुरख कोलों मिलणगे, दुकानां तो नहीं मिलणगे। ਕਹਿਣ ਲੱਗੇ ਵੀ ਸਾਡੇ ਨਗਰ ਦੇ ਵਿੱਚ ਵੀ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੈ ਨਹੀਂ, ਤੂੰ ਉਹਨਾਂ ਕੋਲ ਚਲਾ ਜਾ, ਉਹ ਤੈਨੂੰ ਸੌਦਾ ਦੇਣਗੇ। ਉਹ ਸੱਜਣ ਉੱਥੇ ਚਲਾ ਗਿਆ, ਉੱਥੇ ਜਾ ਕਹਿਣ ਲੱਗਾ ਵੀ ਮੈਂ ਫਲਾਣੀ ਜਗ੍ਹਾ ਤੋਂ ਆਇਆ, ਆਹ ਸੌਦੇ ਲੈਣ ਵਾਸਤੇ ਬਾਜ਼ਾਰ ਘੁੰਮਿਆ, ਕਿਤੋਂ ਨੂੰ ਮਿਲਿਆ, ਜੇ ਤੁਹਾਡੇ ਕੋਲ ਸੌਦੇ ਹੈ ਤੇ ਉਹ ਤੁਸੀਂ ਮੈਨੂੰ ਦੇ ਦਿਓ। ਕਹਿਣ ਲੱਗੇ ਵੀ ਬੇਟਾ ਦੱਸ ਕੀ ਚਾਹੀਦਾ, ਤੇ ਸਭ ਤੋਂ ਪਹਿਲਾਂ ਧਿਆਨ ਦੇ ਕੇ ਸੁਣੇ ਜਿਹੜੇ ਖਿਲਾਰਿਆਂ ਵਿੱਚ ਅਸੀਂ ਪਏ। ਕਹਿਣ ਲੱਗੇ ਵੀ ਮੇਰੇ ਮਹਾਂਪੁਰਖਾਂ ਨੇ ਕਿਹਾ ਸੀ ਵੀ ਪਹਿਲਾ ਸੌਦਾ ਲਿਖ ਕੇ ਦਿੱਤਾ ਹੈ ਵਧੇ ਵਧੇ। ਉਹ ਕਹਿਣ ਲੱਗਾ ਬੇਟਾ ਇਹਦੇ ਸਾਹਮਣੇ ਲਿਖ ਲਾ ਤ੍ਰਿਸ਼ਨਾ। ਬੰਦੇ ਦੀ ਤ੍ਰਿਸ਼ਨਾ ਜਿਹੜੀ ਨਾ ਭੁੱਖ, ਉਹ ਕਦੀ ਘਟਦੀ ਨਹੀਂ, ਵੱਧਦੀ ਜਾਂਦੀ। ਅੱਜ ਬੰਦੇ ਕੋਲ 500 ਕਮਾਉਣ ਵਾਲਾ ਹੈ, 100 ਕਮਾਉਣ ਵਾਲਾ ਹੈ, ਜੇ ਉਹ ਲੱਖਾਂ ਵੀ ਕਮਾਉਣ ਵਾਲਾ ਬਣ ਜਾਏ ਨਾ ਤਾਂ ਵੀ ਉਹਦੇ ਅੰਦਰ ਅਜੇਵਾ ਨਹੀਂ ਆਉਂਦਾ। ਮਹਾਰਾਜ ਨੇ ਤੇ ਬੰਦਿਆਂ ਦੀ ਗੱਲ ਨਹੀਂ ਕੀਤੀ, ਰਾਜਿਆਂ ਦੀ ਗੱਲ ਕੀਤੀ, ਵੱਡੇ ਵੱਡੇ ਰਾਜਨ ਰਭੂਮਨ ਤਾਂ ਕੀ ਤ੍ਰਿਸ਼ਨਾ ਬ੍ਰਿਜ। ਲਵਟ ਹੈ ਮਾਇਆ ਰਸ ਮਾਤੇ ਲੋਚਨ ਕਛੂ ਨਾ ਸੋਚੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇਹਦੇ ਨੇ ਧਰਾਪੇ ਬਿਨ ਹਰ ਕਹਾਂ ਅਖਾਈ। ਇਹਦੇ ਵਿੱਚੋਂ ਬੰਦੇ ਨੂੰ ਰਜੇਵਾ ਨਹੀਂ ਆਉਂਦਾ। ਉਹ ਕਹਿਣ ਲੱਗੇ ਬੇਟਾ ਦੇ ਸਾਹਮਣੇ ਲਿਖ ਲਾ ਵਧੇ ਵਧੇ ਦੇ ਸਾਹਮਣੇ ਲਿਖ ਲਾ ਤ੍ਰਿਸ਼ਨਾ, ਬੰਦੇ ਦੀ ਵੱਧਦੀ ਜਾਂਦੀ। ਕਹਿਣ ਲੱਗੇ ਵੀ ਦੂਸਰਾ ਸੌਦਾ, ਕਹਿਣ ਲੱਗੇ ਵੀ ਦੂਸਰਾ ਸੌਦਾ ਹੈ ਘਟੇ ਘਟੇ। ਉਹ ਕਹਿਣ ਲੱਗੇ ਵੀ ਇਹਦੇ ਸਾਹਮਣੇ ਲਿਖ ਲਾ ਉਮਰ, ਦਿਨ ਦਿਨ ਕਰ ਕਰਕੇ ਉਮਰ ਘਟਦੀ ਜਾਂਦੀ। ਤੀਸਰਾ ਸੌਦਾ, ਕਹਿਣ ਲੱਗੇ ਵੀ ਇੱਕ ਹੋਰ ਆ ਗਿਆ, ਪੁੱਛਿਆ ਜੀ ਉਹ ਕਿਹੜਾ, ਕਹਿਣ ਲੱਗੇ ਨਾ ਵਧੇ ਨਾ ਘਟੇ। ਕਹਿਣ ਲੱਗੇ ਬੇਟਾ ਇਹਦੇ ਸਾਹਮਣੇ ਲਿਖ ਲਾ ਸਵਾਸ, ਜਿੰਨੇ ਰੱਬ ਨੇ ਸਵਾਸ ਦੇ ਦਿੱਤੇ ਨੇ ਗੁਰਮੁਖੋ, ਨਾ ਕੋਈ ਬੰਦਾ ਵਧਾ ਸਕਦਾ ਜੇ ਨਾ ਘਟਾ ਸਕਦਾ। ਜਦੋਂ ਆ ਤਿੰਨ ਸਬਦੇ ਲੈ ਕੇ ਲਿਖ ਕੇ ਚਲਾ ਗਿਆ, ਆਪਣੇ ਮਹਾਂਪੁਰਖਾਂ ਨੇ ਜਾ ਸਲਾਮ ਕੀਤੀ, ਕਹਿਣ ਲੱਗੇ ਵੀ ਆ ਬੇਟਾ ਆ ਗਿਆ। ਕਹਿਣ ਲੱਗੇ ਜੀ ਆ ਗਿਆ। ਪਰਿਵਾਰ ਦੀ ਹਾਲਤ ਚਾਲ ਪੁੱਛਿਆ, ਕਹਿਣ ਲੱਗੇ ਸਬਦੇ ਲੈ ਕੇ ਆਇਆ। ਕਹਿਣ ਲੱਗਾ ਮਹਾਰਾਜ ਜੀ ਲੈ ਕੇ ਤੇ ਆਇਆ ਹੈ, ਪਰ ਉਹ ਸੌਦਾ ਅਸਲ ਵਿੱਚ ਤੁਹਾਡੇ ਵਾਸਤੇ ਨਹੀਂ, ਉਹ ਸੌਦਾ ਅਸਲ ਵਿੱਚ ਸਾਡੇ ਵਾਸਤੇ ਹੈ। ਪੁੱਛਿਆ ਜੀ ਕਿਹੜਾ, ਕਹਿਣ ਲੱਗੇ ਮੈਨੂੰ ਪਤਾ ਲੱਗ ਗਿਆ ਹੈ, ਤ੍ਰਿਸ਼ਨਾ ਨੇ ਕਦੀ ਖਤਮ ਨਹੀਂ ਹੋਣਾ, ਇਹ ਦਿਨ ਬ ਦਿਨ ਵੱਧਦੀ ਜਾਂਦੀ ਹੈ, ਉਮਰ ਦਿਨ ਦਿਨ ਘਟਦੀ ਜਾਂਦੀ ਹੈ। ਸੁਹਾਸ ਪਰਮਾਤਮਾ ਨੇ ਕੀ ਗਿਣ ਕੇ ਦਿੱਤੇ ਨੇ, ਨਾ ਵਧਣੇ ਨੇ ਨਾ ਘਟਣੇ ਨੇ, ਤੇ ਜੇ ਪਰਮਾਤਮਾ ਨੇ ਸੁਹਾਸ ਗਿਣ ਕੇ ਦਿੱਤੇ ਨੇ, ਉਹ ਮਹਾਂਪੁਰਖ ਕਹਿਣ ਲੱਗੇ ਬੇਟਾ ਫਿਰ ਦੁਨੀਆਂ ਦੇ ਜੰਜਾਲਾਂ ਵਿੱਚ ਇੰਨਾ ਖਚਤ ਨਾ ਹੋ ਜਾਈ, ਜੇ ਸਵਾਸ ਗਿਣਤੀ ਦੇ ਮਿਲੇ ਨੇ ਇਹਨਾਂ ਸਵਾਸਾਂ ਨੂੰ ਅਜਾਈ ਨਾ ਜਾਣਦੀ, ਜਿੰਨਾ ਹੋ ਸਕੇ ਵਾਹਿਗੁਰੂ ਦਾ ਨਾਮ ਜਪ ਬੰਦਗੀ ਕਰੀ, ਕਿਉਂਕਿ ਇੱਕ ਦਿਨ ਤੈਨੂੰ ਸੰਸਾਰ ਵਿੱਚ ਜਾਣਾ ਪੈਣਾ। ਅੱਜ ਉਹ ਭਜਨ ਮੇਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਹਿੰਦੇ, ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੂੰ ਬਾਣੀ ਪੜ ਕੇ ਇਹ ਸਮਝ ਆ ਗਈ ਵੀ ਮੈਂ ਸੰਸਾਰ ਵਿੱਚੋਂ ਚਲੇ ਜਾਣਾ, ਸੇ ਕਿਉਂ ਕਰੇ ਵਿਥਾਰ। ਉਹ ਬਹੁਤੇ ਖਿਲਾਰਿਆਂ ਵਿੱਚ ਨੇ ਮਸਤ ਹੁੰਦੇ। ਹੁਣ ਵੇਖੋ ਸਾਡੇ ਖਿਲਾਰੇ ਕਿੱਥੋਂ ਸ਼ੁਰੂ ਹੁੰਦੇ। ਬੰਦਾ ਕਹਿੰਦਾ ਵੀ ਮੈਨੂੰ ਸੁੱਖ ਚਾਹੀਦੇ ਨੇ, ਫਿਰ ਸੁੱਖ ਪ੍ਰਾਪਤ ਕਰਨ ਵਾਸਤੇ ਜੋ ਸਾਧਨ ਇਕੱਠੇ ਕਰਦਾ, ਜੋ ਸਾਧਨ ਇਕੱਠੇ ਕਰਦਾ, ਸਾਰੀ ਉਮਰ ਬੰਦਾ ਸਾਧਨ ਇਕੱਠੇ ਕਰੀ ਜਾਂਦਾ, ਮਾਇਆ ਇਕੱਠੀ ਕਰ ਲਵਾਂਗਾ, ਆਹ ਵੀ ਚੀਜ਼ ਲੈ ਲਾ, ਜਦੋਂ ਕਿਤੇ ਸਾਰਾ ਸਮਾਨ ਇਕੱਠਾ ਹੋਏ। ਪਹਿਲੀ ਗੱਲ ਤੇ ਹੁੰਦਾ ਨਹੀਂ, ਜੇ ਇਕੱਠਾ ਹੋ ਜਾਏ ਉਨੀ ਦਿਨ ਨੂੰ ਰੱਬ ਦੇ ਘਰ ਦੇ ਵਿੱਚ ਸਦੜੇ ਆ ਜਾਂਦੇ। ਇੱਕ ਦਿਨ ਬੰਦੇ ਨੂੰ ਸਾਰਾ ਕੁਝ ਛੱਡ ਕੇ ਜਾਣਾ ਪੈਂਦਾ। ਮਹਾਰਾਜ ਕਹਿਣ ਲੱਗੇ ਇੰਨੇ ਖਿਲਾਰਿਆਂ ਵਿੱਚ ਨਾ ਪਏ, ਜਿੰਨਾ ਰੱਬ ਨੇ ਦਿੱਤਾ। ਹਾਂ, ਧਰਮ ਦੀ ਕਿਰਤ ਕਰੇ, ਨਾਮ ਜਪਣਾ ਤੇ ਵੰਡ ਕੇ ਛਕਣਾ, ਇਹ ਸਾਡੇ ਤਿੰਨ ਪਿੱਲਰ ਨੇ ਜਿਨ੍ਹਾਂ ਤੇ ਸਿੱਖੀ ਨੇ ਟਿਕਣਾ। ਇਹਨਾਂ ਨੂੰ ਅਸੀਂ ਰੱਜ ਕੇ ਕਮਾਉਣਾ, ਧਰਮ ਦੀ ਕਿਰਤ ਕਰਨੀ, ਜਿੱਥੇ ਕਿਰਤ ਕਰਨੀ ਉੱਥੇ ਨਾਮ ਜਪਣਾ, ਤੇ ਜਿੱਥੇ ਨਾਮ ਜਪਣਾ ਬੰਦਿਆ ਕੱਲਾ ਆਪਣੇ ਪਰਿਵਾਰ ਤੱਕ ਸੀਮਤ ਨਾ ਰਹੀ, ਗੁਰੂ ਨਾਨਕ ਦਾ ਸਿੱਖ ਹੈ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਵੰਡ ਕੇ ਛਕਣ ਵਾਲਾ, ਹਰੇਕ ਦੀ ਮਦਦ ਕਰਨ ਵਾਲਾ। ਜਿੰਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਲ, ਚੱਲਣ ਸਾਰਨਾ ਜਾਣੇ ਕਾਜ ਸਵਾਰਨ ਹਾਰ। ਜਿਨ੍ਹਾਂ ਨੂੰ ਇਹ ਸਮਝ ਆ ਗਈ ਵੀ ਮੈਂ ਸੰਸਾਰ ਵਿੱਚ ਚਲੇ ਜਾਣਾ, ਉਹ ਫਿਰ ਬੰਦਗੀ ਵਾਲੇ ਪਾਸੇ ਦੇ ਤੁਰਦੇ ਨੇ, ਉਹ ਸਿਮਰਨ ਵਾਲੇ ਪਾਸੇ ਤੁਰਨੇ ਦੇ। ਦੂਸਰਾ ਸਲੋਕ ਹੈ ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਵੇਖੋ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਜੇ ਬੰਦੇ ਨੇ ਕਿਸੇ ਜਗ੍ਹਾ ਤੇ ਇੱਕ ਰਾਤ ਰਹਿਣਾ ਆਵੇ, ਸਵੇਰੇ ਉਹਨੂੰ ਉੱਥੋਂ ਜਾਣਾ ਪਵੇ, ਤੇ ਜੇ ਬੰਦਾ ਇੱਕ ਰਾਤ ਰਹਿਣ ਦੀ ਖਾਤਰ ਸਾਰਾ ਕਮਰਾ ਹੀ ਭਰ ਲੈ ਵੀ ਮੈਂ ਆਹ ਵੀ ਇਕੱਠਾ ਕਰ ਲਾ, ਆਹ ਵੀ ਇਕੱਠਾ ਕਰ ਲਾ, ਤੇ ਸਵੇਰੇ ਜਾਣਾ ਪਵੇ ਤੇ ਜਾਣ ਲੱਗਿਆ ਇੱਕ ਵੀ ਚੀਜ਼ ਨਾਲ ਨਾ ਜਾਣੀ ਹੋਵੇ ਤੇ ਬੰਦਾ ਮੱਥੇ ਤੇ ਹੱਥ ਹੀ ਮਾਰੇਗਾ ਨਾ ਵੀ ਨਾ ਤੇ ਰਾਤ ਮੈਂ ਆਰਾਮ ਕੀਤਾ, ਸਾਰਾ ਦਿਨ ਰਾਤ ਚੀਜ਼ਾਂ ਇਕੱਠੀਆਂ ਕਰਦਾ ਰਿਹਾ ਤੇ ਸਵੇਰੇ ਇੱਕ ਵੀ ਮੇਰੇ ਨਾਲ ਨਹੀਂ ਚੱਲੀ। ਮਹਾਰਾਜ ਕਹਿਣ ਲੱਗੇ ਆ ਸਾਰੀ ਜ਼ਿੰਦਗੀ ਇੱਕ ਰਾਤ ਮਿਲੀ, ਅਸੀਂ ਉਹ ਚੀਜ਼ਾਂ ਇਕੱਠੀਆਂ ਕਰ ਰਹੇ ਹਾਂ ਜਿਹੜੀਆਂ ਸਾਡੇ ਨਾਲ ਨਹੀਂ ਜਾਣ ਵਾਲੀਆਂ। ਇਹ ਮਹਾਰਾਜ ਨੇ ਉਪਦੇਸ਼ ਚਾਰ ਉਦਾਸੀਆਂ ਦੇ ਵਿੱਚ ਦੁਨੀ ਚੰਦ ਵਰਗਿਆਂ ਨੂੰ ਤੇ ਉਹ ਜਿਹੜੇ ਵੱਡੇ ਵੱਡੇ ਬਾਦਸ਼ਾਹ 40 ਗੰਜ ਜੋੜਨ ਵਾਲੇ ਸੀ
1: ਉਹਨਾਂ ਨੇ ਇਹ ਉਪਦੇਸ਼ ਦਿੱਤਾ ਸੀ ਜਿਹੜੇ ਕਹਿੰਦੇ ਸੀ ਬਾਬਾ ਰੋੜੀਆਂ ਇਕੱਠੀਆਂ ਕਰੀਆਂ ਜਾਣਾ ਇਹਨਾਂ ਕਿੱਥੇ ਤੇਰੇ ਨਾਲ ਜਾਣਾ ਕੀ ਕੰਮ ਆਉਣਗੀਆਂ ਤੇ ਬਾਬੇ ਨਾਨਕ ਨੇ ਕਿਹਾ ਸੀ ਭਲਿਓ ਜੇ ਮੇਰੀਆਂ ਇਹ ਰੋੜੀਆਂ ਕੰਮ ਨਹੀਂ ਆਉਣੀਆਂ ਜਿਹੜੇ 40 ਗੰਜ ਤੂੰ ਜੋੜੀ ਬੈਠਾ ਕੀ ਉਹ ਤੇਰੇ ਨਾਲ ਚੱਲ ਜਾਣਗੇ ਜਿਹੜੀ ਨਾਲ ਜਾਣ ਵਾਲੀ ਚੀਜ਼ ਹੈ ਉਹਨੂੰ ਇਕੱਠਾ ਕਰੇ ਨਾਲ ਜਾਣ ਵਾਲੀ ਕੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਕੀ ਜਾਣੇ ਹਰ ਹਰ ਨਾਮ ਕਮਾਉਣਾ ਨਾਨਕੇ ਤਨ ਸਾਰ ਜਹਾਂ ਪੰਥ ਤੇਰਾ ਕੋਨ ਸਜਾਨੂ ਅਰਕਾ ਨਾਮ ਤਹਿ ਨਾਲ ਪਛਾਣੂ ਰਾਹ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਭਲਿਆ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਫਿਰ ਤੇ ਪਛਤਾਵਾ ਹੀ ਪੱਲੇ ਰਹਿ ਜਾਏਗਾ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਮੈਂ ਆਰੰਭ ਵਿੱਚ ਬੇਨਤੀ ਕੀਤੀ ਇੱਕ ਇੱਕ ਸਲੋਕ ਜਿਹੜਾ ਬੜਾ ਗਹਿਰਾ ਰਾਜਸ਼ ਪਾਈ ਬੈਠਾ ਇੱਕ ਇੱਕ ਸਲੋਕ ਨੂੰ ਖੋਲਣ ਲੱਗਿਆ ਸਮਾਂ ਚਾਹੀਦਾ ਕਹਿਣ ਲੱਗੇ ਬੰਦੇ ਦਾ ਸੁਭਾਅ ਬਣ ਗਿਆ ਬੱਧਾ ਚੱਟੀ ਕੰਮ ਕਰ ਰਿਹਾ ਕਿ ਇਹੋ ਜਿਹੇ ਕੰਮ ਨੇ ਜਿਹੜਾ ਸਾਡਾ ਕਰਨ ਨੂੰ ਜੀ ਨਹੀਂ ਕਰਦਾ ਪਰ ਮਜਬੂਰੀ ਵਸ ਕਰਨੇ ਪੈਂਦੇ ਨੇ ਕਿਤੇ ਜਾਣਾ ਹੋਵੇ ਬੰਦਾ ਕਹਿੰਦਾ ਮੇਰਾ ਜੀ ਨਹੀਂ ਕਰਿਆ ਪਰ ਰਿਸ਼ਤੇਦਾਰ ਜ਼ੋਰ ਲਾ ਰਹੇ ਨੇ ਬੱਧੋ ਚੱਟੀ ਜਾਣਾ ਪੈਂਦਾ ਗੁਰੂ ਘਰ ਦੇ ਵਿੱਚ ਕਹਿੰਦਾ ਵੀ ਗੁਆਂਢੀ ਜਾ ਰਹੇ ਨੇ ਜੇ ਮੈਂ ਨਾ ਗਿਆ ਤਾਂ ਲੋਕ ਕੀ ਕਹਿਣਗੇ ਜੀ ਨਹੀਂ ਕਰਦਾ ਪਰ ਬੰਦੇ ਨੂੰ ਵੇਖੋ ਵੇਖੀ ਕਰਨਾ ਪੈਂਦਾ ਨਹੀਂ ਜੇ ਵੇਖੋ ਵੇਖੀ ਕਰਾਂਗੇ ਨਾ ਉਹਦੇ ਵਿੱਚ ਕੋਈ ਲਾਭ ਨਹੀਂ ਹੋਏ ਉਹਦੇ ਵਿੱਚ ਪ੍ਰਾਪਤੀ ਨਹੀਂ ਹਾਂ ਹੁਣ ਤੁਸੀਂ ਦਫ਼ਤਰ ਵਿੱਚ 8 ਘੰਟੇ ਕੰਮ ਕਰਦੇ ਜੇ ਬੱਧਾ ਚੱਟੀ ਜਾਓਗੇ ਮਜਬੂਰੀ ਵਸ ਜਾਓਗੇ ਨਾ ਤੁਹਾਡਾ ਉੱਥੇ ਸਮਾਂ ਪਾਸ ਹੋਣਾ ਹੈ ਨਾ ਤੁਸੀਂ ਉਸੇ ਕੰਮ ਕਰ ਸਕੋਗੇ ਨਾ ਤੁਹਾਡਾ ਮਨ ਲੱਗੇਗਾ ਪਰ ਜੇ ਖੁਸ਼ੀ ਨਾਲ ਜਾਵਾਂਗੇ ਤੇ ਸਭ ਕੁਝ ਹੋਏਗਾ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਲਿਆ ਗੁਰੂ ਘਰ ਦੇ ਵਿੱਚ ਆਉਣਾ ਬੱਧਾ ਚੱਟੀ ਨਾ ਆਇਆ ਕਰ ਸਿਮਰਨ ਕਰਦਾ ਪਾਠ ਕਰਨ ਬਹਿ ਗਿਆ ਬੱਧਾ ਚੱਟੀ ਨੂੰ ਖੁਸ਼ੀ ਦੇ ਨਾਲ ਕਰਿਆ ਗੁਰੂ ਦੀ ਕਿਰਪਾ ਵਾਸਤੇ ਕਰਿਆ ਕਰ ਵਾਹਿਗੁਰੂ ਦੀ ਬਖਸ਼ਿਸ਼ ਮਿਲੇਗੀ ਇਹਦੇ ਤੋਂ ਖੁਸ਼ੀ ਦੇ ਨਾਲ ਕੰਮ ਕਰ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਏ ਨਾਨਕ ਕਾਰਜ ਸਾਰ ਜਿਹੜਾ ਮਨ ਦੀ ਖੁਸ਼ੀ ਨਾਲ ਕੰਮ ਕੀਤਾ ਜਾਂਦਾ ਹੈ ਨਾ ਉਹਦੇ ਵਿੱਚ ਆਨੰਦ ਮਿਲਦਾ ਮਹੱਲਾ ਦੂਜਾ ਮਨ ਹੱਠ ਤਰਫ ਨੇ ਜਿ ਪਈ ਜੇ ਬਹੁਤਾ ਕਾਲੇ ਕਈ ਇਹੋ ਜਿਹੇ ਕਾਰਜ ਨੇ ਜਿਹੜਾ ਬੰਦਾ ਆਪਣੇ ਮਨ ਦੇ ਹੱਠ ਨਾਲ ਕਰ ਲੈਂਦਾ ਪਰ ਰੱਬ ਵਾਲਾ ਪਾਸਾ ਜਿਹੜਾ ਹੈ ਨਾ ਉਹ ਮਨ ਦੇ ਹੱਥ ਨਾਲ ਨਹੀਂ ਜੇ ਜਿੱਤੇ ਉਹ ਤੇ ਗੁਰੂ ਦੀ ਬਖਸ਼ਿਸ਼ ਵਾਹਿਗੁਰੂ ਦੀ ਕਿਰਪਾ ਨਾਲ ਜਿੱਤਿਆ ਜਾਣਾ ਤਰਫ ਜਿਣਾ ਸਤ ਭਾਉ ਦੇ ਭਾਉ ਕਹਿੰਦੇ ਨੇ ਪ੍ਰੇਮ ਉਸ ਪਰਮਾਤਮਾ ਦੇ ਸਾਡੇ ਅੰਦਰ ਪ੍ਰੇਮ ਹੋਏਗਾ ਨਾ ਫਿਰ ਪਰਮਾਤਮਾ ਦੀ ਬਖਸ਼ਿਸ਼ ਲੈ ਸਕਾਂਗੇ ਹੱਠ ਦੇ ਨਾਲ ਨਹੀਂ ਜਨ ਨਾਨਕ ਸ਼ਬਦ ਵਿਚਾਰੇ ਜਿਹੜੇ ਗੁਰੂ ਦੀ ਸ਼ਬਦ ਦੀ ਵਿਚਾਰ ਵਿੱਚ ਜੁੜੇ ਗਏ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਉਹਨਾਂ ਨੂੰ ਪਤਾ ਲੱਗਦਾ ਵੀ ਪਰਮਾਤਮਾ ਦੀ ਬਖਸ਼ਿਸ਼ ਕਿਵੇਂ ਮਿਲਣੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਪ੍ਰੇਮ ਕਰਨ ਵਾਲਿਆਂ ਨੂੰ ਗੁਰੂ ਦੀ ਬਖਸ਼ਿਸ਼ ਪ੍ਰੇਮ ਕਰਨ ਵਾਲਿਆਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਜੀ ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੇ ਸੋ ਜਿਸ ਪਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ 84 ਲੱਖ ਜੁਨਾ ਪੈਦਾ ਕੀਤੀਆਂ ਕੋਟ ਬ੍ਰਹਿਮੰਡ ਬਣਾਏ ਨੇ ਉਹੀ ਸਭ ਕੁਝ ਕਰਨ ਵਾਲਾ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਓ ਆਪ ਹੀ ਪੈਦਾ ਕਰਨ ਵਾਲਾ ਆਪ ਹੀ ਨੂੰ ਸਮੇਟਣ ਵਾਲਾ ਜੁਗ ਚਾਰੇ ਸਭ ਭਾਵ ਥੱਕੀ ਕਿੰਨ ਕੀਮਤ ਹੋਈ ਅੱਜ ਤੱਕ ਪਰਮਾਤਮਾ ਦੀ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਕੋਈ ਦੇਖ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਦੱਸ ਨਹੀਂ ਸਕਦਾ ਵੀ ਕਿੱਡਾ ਕੁ ਵੱਡਾ ਪਰਮਾਤਮਾ ਹੈ ਕਿਵੇਂ ਸਾਡੇ ਜੀਵਾਂ ਦੀ ਸੰਭਾਲ ਕਰ ਰਿਹਾ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਮਹਾਰਾਜ ਕਹਿੰਦੇ ਨੇ ਮੈਨੂੰ ਤੇ ਸਤਿਗੁਰੂ ਨੇ ਇੱਕ ਪਰਮਾਤਮਾ ਵਿਖਾ ਦਿੱਤਾ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ ਹੈ ਤੇ ਜਦੋਂ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ ਮੈਂ ਰੱਬ ਨਾਲ ਜੁੜ ਗਿਆ ਮਨ ਤਨ ਸੁਖ ਹੋਈ ਮਨ ਵਿੱਚ ਵੀ ਤੇ ਤਨ ਵਿੱਚ ਵੀ ਸੁੱਖ ਆ ਗਿਆ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਮਹਾਰਾਜ ਕਹਿੰਦੇ ਸਿੱਖਾ ਤੂੰ ਵੀ ਗੁਰੂ ਵਾਲਾ ਬਣ ਉਸ ਪਰਮਾਤਮਾ ਨੂੰ ਸਲਾਹਿਆ ਕਰ ਉਹਦੀ ਬੰਦਗੀ ਕਰਿਆ ਕਰ ਬਸ ਇਹ ਜੀਵਨ ਦਾ ਲਾਭ ਹੈ ਜੇ ਖੱਟ ਕੇ ਜਾਏਗਾ ਤੇਰਾ ਲੋਕ ਤੇ ਪਰਲੋਕ ਸੇ ਲਾਏਗਾ ਸਤਿਗੁਰ ਕਿਰਪਾ ਕਰਨ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਐਸੇ ਗੁਰੂ ਦੇ ਚਰਨਾਂ ਵਿੱਚ ਰੋਜ਼ ਜੁੜਦੇ ਹੋ ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਮੱਘਰ ਸਾਹਿਬ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਸੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰੋ ਪਾਓ ਡੁੱਬਦੇ ਪੱਥਰ ਤਾਰੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੇ ਕੀਰਤਨ ਅਤੇ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀਓ ਸਾਧਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਠੀਕ 10:45 ਤੱਕ। ਸੂਚਨਾਵਾਂ ਹਰ ਰੋਜ਼ ਦੀ ਤਰ੍ਹਾਂ 9 ਤੇ 100 ਸਾਲ ਵਾਸਤੇ ਆਪ ਜੀ ਨੂੰ ਬੇਨਤੀ ਹੈ ਦਸਵੰਧ ਕੱਢਣ ਲਈ। ਮੈਂ ਸੰਖੇਪ ਰੂਪ ਚੱਲਣ ਲੱਗਾ ਜੀ। ਦੂਸਰਾ ਸਬੱਧ ਦੇ ਭਲੇ ਲਈ ਸਹਿਜ ਪਾਠ ਅਜੇ ਵੀ ਆਪਾਂ ਰੱਖ ਰਹੇ ਹਾਂ, ਜੇ ਇਹਨਾਂ ਨੇ ਕੱਲ੍ਹ ਵੀ ਇੱਕ ਮੈਨੂੰ ਡੈਨਵਿਲ ਤੋਂ ਟੈਕਸਟ ਆ ਗਈ ਆ ਕਿ ਉਹਨਾਂ ਨੇ ਵੀ ਸਹਿਜ ਪਾਠ ਰੱਖਿਆ ਅਤੇ ਉਹ ਪੁੱਛ ਰਿਹਾ ਸੀ ਭੋਗ ਕਦੋਂ ਪਾਉਣੇ ਨੇ। ਭੋਗ ਆਪਾਂ ਨੇ ਅਕਤੂਬਰ ਦੇ ਅਖੀਰਲੇ ਹਫ਼ਤੇ ਪਾਵਾਂਗੇ ਜੀ। ਅੱਗੇ ਚੱਲੀਏ, ਕਾਰ ਪਾਰਕ ਆਪਣੇ ਅੱਜ ਖਿਆਲ ਨਾ ਕਰਨੀਆਂ ਹੈਗੀਆਂ, ਕਿਉਂਕਿ ਮੇਰੇ ਨਾਲ ਮੁਕਾਬਲਾ ਹੋ ਗਿਆ ਸਿਕਿਉਰਿਟੀ ਵਾਲਿਆਂ ਦਾ, ਅਤੇ ਉਹ ਕਹਿੰਦੇ ਕਿ ਦੇਖੀਏ ਤੁਸੀਂ ਜਿੱਤਦੇ ਹੋ ਕਿ ਅਸੀਂ ਜਿੱਤਦੇ ਹਾਂ ਜੀ ਸਾਈਟੇਸ਼ਨ ਦੇਣ 'ਚ, ਅਤੇ ਸਾਈਟੇਸ਼ਨ ਵੀ ਉਹ ਦੂਜੀਆਂ ਹੋਣੀਆਂ ਜੀ, ਪੁਲਿਸ ਨੂੰ ਸੱਦ ਕੇ ਦੇਣੀ ਆ ਉਹ ਕਹਿੰਦੇ ਅਸੀਂ। ਅਤੇ ਮੈਂ ਕਿਹਾ ਕੋਈ ਨਹੀਂ, ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕਰਦੇ ਹਾਂ। ਵੀ ਸੰਗਤਾਂ ਨੂੰ ਕਹਿੰਦੇ ਹਾਂ ਵੀ ਕੋਈ ਵੀ ਗਲਤ ਪਾਰਕ ਨਾ ਕਰੇ, ਕਿਸੇ ਦਾ ਥਾਂ ਨਾ ਰੋਕੇ, ਸੜਕ ਨਾ ਰੋਕੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਹੈਗਾ ਜੀ 30 ਅਗਸਤ ਨੂੰ। ਕਾਲਜ ਪ੍ਰੈਪ ਦੀਆਂ ਕਲਾਸਾਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ। ਲਾਭ ਤੋਂ ਉਠਾਓ ਬੱਚੇ ਬੱਚੀਆਂ ਜੋ ਹਾਈ ਸਕੂਲ 'ਚ ਪੜ੍ਹਦੇ ਨੇ, ਸਾਰਿਆਂ ਨੂੰ ਉੱਥੇ ਦਾਖਲ ਕਰਾਓ। ਸਾਇੰਸ, ਮੈਥ ਅਤੇ ਇੰਗਲਿਸ਼ ਦੀ ਕੋਚਿੰਗ ਕਰਦੇ ਨੇ। 31 ਰਾਗ ਦੌਰਾਨ 8ਵਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਬਖਸ਼ਿਸ਼ ਦੁਆਰਾ ਉਹ ਆਪਾਂ ਕਰਨ ਜਾ ਰਹੇ ਹਾਂ ਸਤੰਬਰ 11, 12, 13 ਨੂੰ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਦੇ ਵਿੱਚ ਆ ਰਿਹਾ 12 ਤਰੀਕ ਨੂੰ, ਉਹ ਵੀ ਆਪਾਂ ਮਨਾਉਣਾ ਉਦੋਂ ਨੂੰ ਉਸੇ ਕੀਰਤਨ ਦਰਬਾਰ ਦੇ ਨਾਲ। ਬਾਕੀ ਕਾਫੀ ਸੂਚਨਾਵਾਂ ਮੈਂ ਛੱਡਣ ਚੱਲਦੇ ਹਾਂ ਅਤੇ ਅੱਜ ਦੀ ਗੱਲ ਕਰ ਲਵਾਂ। ਅੱਜ ਗਿਆਨੀ ਨਵਨੀਤ ਸਿੰਘ ਜੀ ਹੋਣਾਂ ਨੂੰ ਇਹ ਅਸਾਈਨਮੈਂਟ ਦਿੱਤੀ ਗਈ ਕਿ ਉਹਨਾਂ ਨੇ ਅੱਜ ਧਰਮ ਦੇ ਉੱਤੇ ਬੋਲਣਾ ਹੈਗਾ, ਕਥਾ ਕਰਨੀ, ਭਾਵ ਧਰਮ ਕੀ ਹੈ, ਕੀ ਧਰਮੀ ਹੋਣਾ ਜ਼ਰੂਰੀ ਹੈ, ਗੁਰਬਾਣੀ ਦੇ ਆਧਾਰ 'ਤੇ ਸਾਰਾ ਕੁਝ ਹੋਣਾ ਜ਼ਰੂਰ ਸਰਵਣ ਕਰਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਜਿਹੜੇ ਨਹੀਂ ਧਰਮੀ ਉਹਨਾਂ ਨੂੰ ਪਤਾ ਲੱਗੇ ਕਿਉਂ ਧਰਮੀ ਹੋਣਾ ਚਾਹੀਦਾ। ਗੁਰੂ ਨਾਨਕ ਖਾਲਸਾ ਸਕੂਲ ਦਾ 38ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਜੀ। ਬਹੁਤ ਸਾਰੇ ਨਿਸ਼ਕਾਮ ਸੇਵਾ ਕਰ ਰਹੇ, ਮੈਂ ਸਵੇਰੇ ਵੀ ਕਿਹਾ ਸੀ, ਮੈਂ ਤਾਂ ਨਹੀਂ ਉਹਨਾਂ ਵਿੱਚੋਂ 38 ਸਾਲ ਵਾਲੇ 'ਚੋਂ, ਪਰ ਗੁਰੂ ਦੀ ਕਿਰਪਾ ਹੈ ਜਿਹਨਾਂ 'ਤੇ ਉਹ ਕਰ ਰਹੇ ਨੇ, ਅਤੇ ਉਹ ਮੈਂ ਠੀਕ ਹੈ ਉਹਨਾਂ ਨਾਲ ਸੀਗਾ ਕਾਫੀ ਚਿਰ, ਪਰ ਵਿੱਚੋਂ ਫਿਰ ਛੱਡਣਾ ਪੈ ਗਿਆ ਇਸ ਪਾਸੇ ਆਉਣ ਕਰਕੇ। ਅਤੇ ਉਹ ਬੱਚੇ ਬੱਚੀਆਂ ਦਾਖਲ ਜ਼ਰੂਰ ਕਰਾਓ, ਕਿਉਂਕਿ ਜੇ ਪੰਜਾਬੀ ਜਾਣਗੇ, ਗੁਰਬਾਣੀ ਨਾਲ ਜੁੜਨਗੇ, ਗੁਰੂ ਨਾਲ ਜੁੜਨਗੇ, ਗੁਰੂ ਕੀ ਸੰਗਤ ਬਣਨਗੇ ਅਤੇ ਸੇਵਾਦਾਰ ਵੀ ਬਣਨਗੇ, ਅਤੇ ਮਾਤਾ ਪਿਤਾ ਦਾ ਵੀ ਸੇਵਾਦਾਰ ਬਣਨਗੇ ਨਾਲ ਹੀ। ਆਪ ਨੇ ਰਹਿਣ ਨਹੀਂ ਦੇਣਾ ਕਿਸੇ ਨੂੰ ਜਿਹੜਾ ਬੱਚਾ ਹਾਈ ਸਕੂਲ ਤੱਕ ਜਾਂਦਾ, ਬੱਚੇ ਬੱਚੀ ਨੂੰ ਦਾਖਲ ਕਰਾਓ, ਅਜੇ ਵੀ ਦਾਖਲਾ ਉਹ ਲੈ ਕਰ ਰਹੇ ਨੇ ਇੰਟਰਨੈਟ 'ਤੇ ਜਾ ਕੇ। ਬਾਕੀ ਸੂਚਨਾਵਾਂ ਮੈਂ ਹੁਣ ਛੱਡ ਜਾਣੀਆਂ ਜੀ ਸਾਰੀਆਂ ਜੀ, ਅਤੇ ਆਓ ਹੁਣ ਆਪਾਂ ਕੀਰਤਨ ਸਰਵ ਕਰੀਏ ਭਾਈ ਸਾਹਿਬ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਇੱਥੇ ਹੀ ਦੱਸ ਰਿਹਾ ਦਾ ਸਮਾਂ ਸਮਾਪਤ ਹੈ ਜੀ। ਆਓ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ, ਮੈਂ ਤੋ ਦਿਆ ਗਿਆ ਅਰਦਾਸ, ਮੈਂ ਹੋਰ ਥਾਂ ਨਾ ਹੈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਅਤੇ ਕਥਾ ਸਰਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਸੁੰਦਰ ਸ਼ਬਦ ਸੀ ਅਖੀਰਲਾ, ਸੁਣ ਸੁਣ ਜੀਵਾਂ ਤੇਰੀ ਬਾਣੀ। ਕਮਾਲ ਦਾ ਸ਼ਬਦ ਸੀ, ਕਮਾਲ। ਕੀ ਮੈਂ ਕਰਦਾ ਇਹ ਕਿ ਮੈਂ ਸੁਣਦਾ ਜੇ ਕਹਿੰਦਾ ਬਾਕੀਆਂ ਨੂੰ, ਇਹ ਸੋਚਣਾ ਪੈਣਾ ਮੈਨੂੰ। ਗੁਰੂ ਕਿਰਪਾ ਕਰੇ ਸਾਡਾ ਜੀਵਨ ਅਜਿਹਾ ਬਣ ਜਾਏ ਕਿ ਅਸੀਂ ਬਾਣੀ ਸੁਣੀਏ, ਬੈਠ ਕੇ ਬਾਣੀ ਸੁਣੀਏ, ਬਾਣੀ ਸੁਣੀਏ, ਸੂਚਨਾਵਾਂ ਨੌਰਥ ਤੇ ਸੌ ਸਾਲ ਲਈ ਜੋ ਕੰਸਟਰਕਸ਼ਨ ਚੱਲ ਰਹੀ ਦੇ ਸੰਬੰਧ ਕੱਢਣ ਦੀ ਕਿਰਪਾ ਕਰਨੀ। ਮੈਂ ਕਾਫੀ ਸੰਖੇਪ ਰੂਪ ਚੱਲਣਾ, ਸੂਚਨਾਵਾਂ ਬਹੁਤ ਨੇ, ਸਾਰੀਆਂ ਕੋਸ਼ਿਸ਼ ਕਰਦਾ ਮੈਂ ਦੇ ਦੇਵਾਂ। ਸਹਿਜ ਪਾਠ ਆਪਾਂ ਹਜੇ ਵੀ ਰੱਖ ਰਹੇ ਹਾਂ, ਜਿਹਨਾਂ ਨੇ ਘਰਾਂ 'ਚ ਸਤਿਵਰਤ ਦੀ ਪੱਲੜੀ, ਆਪਣਾ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ। ਕੱਲ੍ਹ ਵੀ ਦੱਸਿਆ ਸੀ ਮੈਂ ਸਵੇਰੇ ਕਿ ਮੈਨੂੰ ਪਰਿਵਾਰ ਨੇ ਭੇਜਤਾ ਸੀ ਕੱਲ੍ਹ, ਸੋ ਉਹ ਭੋਗ ਪੈਣਗੇ 1 ਅਕਤੂਬਰ ਦੇ ਅਖੀਰਲੇ ਹਫ਼ਤੇ 'ਚ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ 30 ਅਗਸਤ ਨੂੰ ਜੀ। ਕਾਲਜ ਪ੍ਰੈਪ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ 3 ਸਤੰਬਰ ਨੂੰ, ਲੇਬਰ ਡੇ ਆ ਰਿਹਾ 7 ਸਤੰਬਰ ਨੂੰ, ਅਤੇ 11, 12, 13 ਤਿੰਨ ਦਿਨ ਦਾ 31 ਰਾਗ ਦਰਬਾਰ ਪਰ ਚੈਨਲ ਦੇ 8ਵੇਂ ਸਾਲ ਸ਼ੁਰੂ ਕਰਨ ਜਾ ਰਿਹਾ ਜੀ। ਆਪ ਜੀ ਨੂੰ ਬੇਨਤੀ ਆ ਕੀਰਤਨ ਸਰਵਨ ਕਰਨ ਲਈ ਉਹਨਾਂ ਦਿਨਾਂ 'ਚ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 12 ਸਤੰਬਰ ਨੂੰ, ਗੁਰਤਾ ਗੱਦੀ ਤੰਤਰ ਗੁਰੂ ਅਰਜਨ ਦੇਵ ਜੀ ਦੀ ਹੈ 13 ਸਤੰਬਰ ਨੂੰ, 14 ਸਤੰਬਰ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 18 ਸਤੰਬਰ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦਾ ਪੁਰਬ, 24 ਸਤੰਬਰ ਨੂੰ ਗੁਰਤਾ ਗੱਦੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, 26 ਸਤੰਬਰ ਨੂੰ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਅਤੇ ਹੁਣ ਬੇਨਤੀ ਆ ਕਿ ਇਹ ਸਾਰੇ ਪ੍ਰੋਗਰਾਮ ਦੇ ਸੰਬੰਧ ਵਿੱਚ ਕਾਫੀ ਲੰਮਾ ਹੈਗਾ ਪ੍ਰੋਗਰਾਮ, ਉਹ ਮੈਂ ਆਪ ਜੀ ਨਾਲ ਸਾਂਝਾ ਕਰ ਲਵਾਂ 1 ਮਿੰਟ ਵਿੱਚ। ਇੱਕ ਤੇ 1 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਆਪਾਂ ਨੇ ਰੱਖਿਆ ਸ੍ਰੀ ਜਪਜੀ ਸਾਹਿਬ ਜੀ ਦਾ ਸਾਰਾ ਪ੍ਰੋਗਰਾਮ। ਕਿਉਂ? ਸ੍ਰੀ ਜਪਜੀ ਸਾਹਿਬ ਹਰ ਇੱਕ ਨਾਮ ਦੇਵਾ ਸਿੱਖ ਨੂੰ, ਬੀਬੀ ਨੂੰ, ਵੀਰ ਨੂੰ, ਬਜ਼ੁਰਗ ਨੂੰ, ਸਭ ਨੂੰ, ਬੱਚਿਆਂ ਨੂੰ ਆਉਂਦੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪਰਿਵਾਰਾਂ ਦੇ ਅੰਦਰ ਬੱਚੇ ਹਰੇ 6 ਸਾਲ ਦੇ ਹੁੰਦੇ, ਹੁਣ ਜਪਜੀ ਸਾਹਿਬ ਆ ਜਾਂਦਾ ਚੇਤੇ, ਅਤੇ ਬਾਪਾਂ ਵੱਡੇ ਹੋ ਕੇ ਵੀ ਕਈ ਨਹੀਂ ਚੇਤੇ ਕਰਦੇ, ਇਹ ਵੀ ਦੂਜੀ ਗੱਲ ਵੀ ਹੈ। ਸੋ ਉਸ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਇਹ ਜਪਜੀ ਸਾਹਿਬ ਦਾ ਲਿਖਿਆ ਗਿਆ 4 ਵੀਕਾਂ ਦਾ, 1 ਸਤੰਬਰ ਤੋਂ 27 ਸਤੰਬਰ ਤੱਕ। ਅਤੇ ਇਸ ਦੇ ਵਿੱਚ ਸੰਥਿਆ ਵੀ ਰੱਖੀ ਹੈ, ਜਿਹਨਾਂ ਨੂੰ ਨਹੀਂ ਆਉਂਦੀ ਜਪਜੀ ਸਾਹਿਬ ਪੜ੍ਹਨੀ ਉਹਨਾਂ ਲਈ, ਉਹ ਮੈਂ ਅਗਲੇ ਹਫ਼ਤੇ ਪੂਰਾ ਵੇਰਵਾ ਦੇਵਾਂਗਾ। ਸੰਥਿਆ ਜਿਹੜੀ ਉਹ 2 ਵਾਰੀ ਹੋਣੀ, 5-5 ਦਿਨ ਰੱਖ ਕੇ, 5 ਦਿਨਾਂ 'ਚ ਪੂਰੀ ਹੋ ਜਾਣੀ ਉਹ। ਸਤੰਬਰ 7 ਤੋਂ 11 ਪਹਿਲੀ ਵਾਰੀ ਹੋਊਗੀ ਸੰਥਿਆ ਪਹਿਲੇ ਗਰੁੱਪ ਦੀ, ਦੂਜਾ ਹੋਊਗਾ 21 ਸਤੰਬਰ ਤੋਂ 25। ਉਸ ਤੋਂ ਅੱਗੇ ਜੀ ਜਪਜੀ ਸਾਹਿਬ ਨੂੰ ਮਹਾਨਤਾ ਦੇਣ ਲਈ ਹੀ ਹਰ ਐਤਵਾਰ ਸਤੰਬਰ ਦੇ ਵਿੱਚ ਕੀਰਤਨੀ ਰੂਪ ਜਪਜੀ ਸਾਹਿਬ ਦਾ ਪਾਠ ਕਰਿਆ ਕਰਾਂਗੇ ਆਪਾਂ, ਕੀਰਤਨੀ ਰੂਪ 'ਚ ਐਤਵਾਰ ਨੂੰ, ਬਾਕੀ ਦਿਨ ਸੰਗਤੀ ਰੂਪ 'ਚ ਪਾਠ ਇਕੱਲਾ ਕਰਨਾ, 27 ਦਿਨ ਪਾਠ ਕਰਨਾ, ਚਾਹੇ ਸੰਗਤੀ ਰੂਪ 'ਚ ਕਰ ਲਈਏ, ਚਾਹੇ ਕੀਰਤਨੀ ਰੂਪ 'ਚ ਕਰ ਲਈਏ। ਆਪ ਜੀ ਨੇ ਕੋਸ਼ਿਸ਼ ਕਰਨੀ ਆ ਹਾਜ਼ਰੀਆਂ ਭਰ ਕੇ, ਜਿਹੜੇ ਨਹੀਂ ਆਏ ਉਹਨਾਂ ਨੂੰ ਪ੍ਰੇਰਨਾ ਦੇਣੀ ਹੈ। ਇਸ 'ਤੇ ਡਿਸਕਸ਼ਨ ਵੀ ਹੋਣੀ ਹੈ ਜਪਜੀ ਸਾਹਿਬ ਜੀ ਦੇ, ਜੋ ਸਾਨੂੰ ਸੰਦੇਸ਼ ਨੇ ਵੱਖ ਵੱਖ ਪੌੜੀਆਂ ਦੇ, ਉਹਨਾਂ ਦੀ ਡਿਸਕਸ਼ਨ ਵੀ ਹੋਣੀ, ਵੱਖ ਵੱਖ ਗਰੁੱਪਾਂ ਨੇ ਕਰਨੀ, ਇਹ ਪੰਜਾਬੀ 'ਚ ਵੀ ਹੋਣੀ ਅਤੇ ਇੰਗਲਿਸ਼ 'ਚ ਵੀ ਹੋਣੀ ਹੈ। ਉਹਦੇ ਲਈ ਸੇਵਾਦਾਰ ਨਿਸ਼ਕਾਮ ਸੇਵਾ ਵਾਲੇ ਸਾਡੇ ਕੋਲ ਹੈਗੇ ਜੀ। ਕੰਠ ਕਰਨ ਦੇ ਮੁਕਾਬਲੇ ਬੱਚਿਆਂ ਦੇ ਹੋਣੇ ਜੀ 26 ਸਤੰਬਰ ਨੂੰ, ਸੋ ਜ਼ਰੂਰ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਇਸ ਟਾਈਮ ਦੇ ਵਿੱਚ ਆ ਕੇ ਉਹ ਵੀ ਸਿੱਖ ਜਾਣ। ਨਗਰ ਕੀਰਤਨ ਵੀ ਇਸੇ ਸੰਬੰਧ ਵਿੱਚ ਹੋ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹੋਏ, ਉਹ 27 ਸਤੰਬਰ ਨੂੰ ਹੈਗਾ, ਉਹ ਵੀ ਚੇਤਾ ਰੱਖੀਏ ਐਤਕੀ, ਅੰਦਰ ਹੀ ਹੈਗਾ ਭਾਵੇਂ ਨਗਰ ਕੀਰਤਨ ਹੈਗਾ। ਅਤੇ ਨਾਲ ਇਸੇ ਸੰਬੰਧ ਵਿੱਚ ਸਹਿਜ ਪਾਠ ਆਪਾਂ ਸਾਰੇ ਗੁਰਪੁਰਬਾਂ ਦੇ ਸੰਬੰਧ ਵਿੱਚ ਰੱਖਣਾ ਹੈਗਾ 1 ਸਤੰਬਰ ਨੂੰ ਸਵੇਰੇ 10 ਵਜੇ ਮੇਰਾ ਖਿਆਲ ਗੈਲਰੀ ਦੇ ਵਿੱਚ ਰੱਖਾਂਗੇ ਉਹ, ਅਤੇ ਭੋਗ ਦਾ ਪੈਣਾ 27 ਸਤੰਬਰ ਨੂੰ ਉਸ ਨਗਰ ਕੀਰਤਨ ਵਾਲੇ ਦਿਨ। ਅਤੇ ਹੁਣ ਬੇਨਤੀਆਂ ਹੋਰ ਕਿ ਅੱਜ ਦੀ ਗੱਲ, ਅੱਜ ਧਰਮ ਦੀ ਗੱਲ ਹੋਣੀ ਹੈ ਜੀ ਕਥਾ ਦੇ ਵਿੱਚ, 1 ਵਜੇ ਸ਼ੁਰੂ ਹੋਣੀ ਕਥਾ। ਉਹ ਧਰਮ ਤਾਂ ਕੀ ਭਾਵ ਹੈਗਾ, ਕੀ ਧਰਮੀ ਹੋਣਾ ਜ਼ਰੂਰੀ ਹੈ, ਜਿਹੜੇ ਨਹੀਂ ਧਰਮੀ ਉਹ ਕਿਸ ਤਰ੍ਹਾਂ ਦਾ ਜੀਵਨ ਬਿਤਾਉਂਦੇ ਆ, ਗੁਰਬਾਣੀ ਦੇ ਆਧਾਰ 'ਤੇ ਸਾਰਾ ਪ੍ਰੋਗਰਾਮ ਹੋਣਾ ਅੱਜ ਦਾ ਇਹ, ਸ੍ਰੀ ਧਰਮ ਦੇ ਉੱਤੇ ਗਿਆਨੀ ਨਵਿੰਦਰ ਸਿੰਘ ਜੀ ਹੋਣਾ ਨੇ ਸਾਰਾ ਕੁਛ ਇਹ ਕਥਾ ਦੇ ਵਿੱਚ ਦੱਸਣਾ ਸਾਨੂੰ। ਅਤੇ ਜੇ ਸਾਰਾ ਕੁਛ ਇਹ ਕਰਨਾ ਤਾਂ ਆਪਾਂ ਬਾਣੀ ਪੜ੍ਹਨੀ ਹੈ ਤਾਂ ਪੰਜਾਬੀ ਚਾਹੀਦੀ ਜੀ। ਜਦੋਂ ਬੱਚੇ ਬੱਚੀਆਂ ਪੰਜਾਬੀ ਜਾਣ ਜਾਣਗੇ ਉਹ ਫਿਰ ਬਾਣੀ ਪੜ੍ਹਨਗੇ, ਗੁਰੂ ਨਾਲ ਜੁੜਨਗੇ, ਗੁਰੂ ਨਾਲ ਜੁੜ ਕੇ ਕੀ ਹੋਊਗਾ ਫਿਰ ਸਾਡੇ ਨਾਲ ਵੀ ਜੁੜ ਜਾਣਗੇ ਉਹ। ਸੋ ਸਾਰਿਆਂ ਨੂੰ ਦਾਖਲ ਕਰੋ, ਜਿਹੜੇ ਨਹੀਂ ਦਾਖਲ ਆ ਰਿਹਾ ਸਕੂਲ ਤੱਕ ਪੜ੍ਹਦੇ ਉਹਨਾਂ ਨੇ ਤਾਂ ਕਹਿਣਾ ਵੀ ਬਹਾਨੇ ਬਣਾਉਣੇ ਵੀ ਮੈਂ ਜੀ ਗੇਮ 'ਤੇ ਜਾਣਾ ਉੱਥੇ ਜਾਣਾ ਉੱਥੇ ਜਾਣਾ, ਉਹ ਨਹੀਂ ਬਹਾਨਾ ਚੱਲਣਾ ਚਾਹੀਦਾ। ਸਭ ਨੂੰ ਦਾਖਲ ਕਰਾਓ, ਅਜੇ ਵੀ ਦਾਖਲਾ ਓਪਨ ਹੈ ਜੀ। ਅਤੇ ਬਾਕੀ ਇੱਕ ਤੀਰਥ ਜਿਹੜੀ ਹੈਗੀ ਆ ਗੁਰਧਾਮਾਂ ਦੀ ਯਾਤਰਾ ਪਾਕਿਸਤਾਨ ਦਿਆਂ ਦੀ, ਉਹ ਬੀਬੀ ਨਿੱਕੀ ਗਰੇਵਾਲ ਕਰ ਰਹੀ ਆ, ਅਤੇ 1 ਅਕਤੂਬਰ ਤੋਂ 10 ਅਕਤੂਬਰ ਤੱਕ ਉਹਨਾਂ ਨੂੰ ਸੰਪਰਕ ਕਰ ਲਓ 408-332-7059 'ਤੇ। ਆਹ ਹੁਣ ਕੀਰਤਨ ਸਰਵਣ ਕਰੀ ਭਾਈ ਸਾਹਿਬ ਹਰਪ੍ਰੀਤਪਾਲ ਸਿੰਘ ਜੀ ਹਰਸੀਲਾ ਜੀ ਪਾਸੋਂ ਠੀਕ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਢੇ 11 ਤੱਕ ਸੌਰੀ।

0: ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਸੇਵਕਾਂ ਦੇ ਜੱਥੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਗੁਰੂ ਕੀ ਸੰਗਤ ਬਖਸ਼ ਲੈਣਾ ਜੀ, ਸਤਿਗੁਰੂ ਬਾਣੀ ਛਿੜਦ ਵਸਾਉਣ, ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਨ ਭਾਈ ਸੁਰਜੀਤ ਸਿੰਘ ਜੀ ਰਸੀਲਾ ਬੰਗਲਾ ਸਾਹਿਬ ਵਾਲੇ ਅਤੇ ਉਨ੍ਹਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ, ਭਾਈ ਸਾਹਿਬ ਅਤੇ ਉਨ੍ਹਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਰਿਸ਼ਪਾਲ ਸਿੰਘ ਜੀ 12:15 ਤੱਕ ਆਪ ਜੀ ਨੂੰ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਗੁਰੂ ਨਾਨਕ ਖਾਲਸਾ ਸਕੂਲ ਦਾ ਅੱਜ ਫਸਟ ਡੇ ਹੈਗਾ, ਤੇ ਜਿਨ੍ਹਾਂ ਨੇ ਸੰਗਤ ਮੈਂਬਰ ਨੇ ਆਪਣੇ ਬੱਚਿਆਂ ਨੂੰ ਉਹਨੇ ਰਜਿਸਟਰ ਕਰਾਇਆ ਔਰ ਉਹ ਕਰਾਉਣਾ ਚਾਹੁੰਦੇ ਹੈ, ਤੇ ਸੇਵਾਦਾਰ ਜਿਹੜੇ ਆ ਉੱਥੇ ਸਕੂਲ ਆਫਿਸ ਦੇ ਵਿੱਚ 3 ਤੱਕ ਰਹਿਣਗੇ, ਸੋ ਆਪ ਆਪਣੇ ਜਾ ਕੇ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਆ। 27 ਤਰੀਕ ਨੂੰ ਭਾਈ ਦਿਆ ਸਿੰਘ ਜੀ ਦਾ ਜਨਮ ਦਿਵਸ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਹੈ। ਕਾਲਜ ਪ੍ਰੈਪ ਕਲਾਸਿਸ ਜਿਹੜੀਆਂ ਉਹ 3 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਤੇ ਜਿਹੜੇ ਸੇਵਾਦਾਰ ਹਨ ਉਹ ਉਹਨਾਂ ਨੇ ਲੰਗਰ ਹਾਲ ਦੇ ਬਾਹਰ ਟੇਬਲ ਲਗਾਇਆ ਹੈ। ਅਗਰ ਆਪ ਜੀ ਇੰਟਰਸਟਿਡ ਹੋ ਆਪਣੇ ਗ੍ਰੈਂਡ ਕਿਡਸ ਜਾਂ ਆਪਣੇ ਬੱਚਿਆਂ ਦੇ ਵਾਸਤੇ, ਆਪ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਨ। ਡਾਕ ਦਰਬਾਰ ਜਿਹੜਾ ਹੈ ਉਹ 11-13 ਤਰੀਕ ਤੱਕ ਗੁਰੂ ਘਰ ਚ ਹੋਣ ਜਾ ਰਿਹਾ ਹੈ। ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 12 ਸਤੰਬਰ ਨੂੰ ਹੈ, ਤੇ 13 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਤੇ 14 ਸਤੰਬਰ ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ ਹੈ। ਤੇ ਅੱਜ ਇੱਕ ਇੰਪੋਰਟੈਂਟ ਟੌਪਿਕ ਦੇ ਉੱਤੇ ਕਥਾ ਹੋਣ ਜਾ ਰਹੀ ਹੈ, ਜੋ ਕਿ ਭਾਈ ਨਵਨੀਤ ਸਿੰਘ ਜੀ ਕਰਨਗੇ, ਜਿਹਦਾ ਟੌਪਿਕ ਹੈਗਾ ਕਿ ਧਰਮ ਕੀ ਹੈ ਤੇ ਧਰਮੀ ਬਣਨਾ ਕਿਉਂ ਜ਼ਰੂਰੀ ਹੈ। ਤੇ ਪਾਕਿਸਤਾਨ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਹਨ, ਅਗਰ ਆਪ ਜੀ ਉਹਨਾਂ ਦੇ ਗੁਰਤਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਹੋ, ਤਾਂ ਨਿੱਕੀ ਗਰੇਵਾਲ ਜੀ ਜੱਥਾ ਲੈ ਕੇ ਜਾ ਰਹੇ ਹਨ। ਉਹਦਾ ਡੇਟਸ ਹੈ 1 ਤੋਂ 10। ਇਹ ਸੂਚਨਾ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋ ਕੀਰਤਨ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ

ਜਾਇ ਪੁੱਛੋ ਸੁਹਾਗਣੀ ਪਸੀਰਾ ਵੀਆ ਕਿੰਨੀ ਗੁਣੀ ਹਰ ਦਰਸ਼ਨ ਮਿਨ ਰਹਿਣ ਨਾ ਜਾਈ ਕਿਆ ਜਾਣਾ ਕਿਆ ਹੋਏਗਾ ਇਹ ਮਾਈ ਜਿਹਦੀ ਮਨ ਦੇ ਅੰਦਰ ਪਿਆਸ ਪੈਦਾ ਹੋ ਗਈ ਜਿਹਦੀ ਐਸੀ ਅਵਸਥਾ ਬਣ ਗਈ ਜਨ ਕੀ ਭੋਖ ਤੇਰਾ ਨਾਮ ਆਹਰ ਤੋਂ ਦਾਤਾ ਪ੍ਰਭ ਦੇਵਨ ਹਰ ਆਖਾਂ ਜੀਵਾ ਵਿਸਰੇ ਮਰ ਜਾਓ ਉਹ ਫਿਰ ਇੱਕ ਪਲ ਇੱਕ ਛਿਨ ਵੀ ਰਹਿ ਕੇ ਰਾਜੀ ਨਹੀਂ ਜੇ ਸਾਡੀ ਸੁਰਤੀ ਬਿਰਤੀ ਉਸ ਮਾਲਕ ਨਾਲੋਂ ਟੁੱਟ ਜਾਂਦੀ ਹੈ ਤਾਂ ਉਹ ਮਛਲੇ ਦੇ ਨਿਆਈ ਹੈ ਤਾਈ ਅਰਦਾਸ ਅਗਲੇ ਸ਼ਬਦ ਵਿੱਚ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੋਰੇ ਭਲੇ ਹਮ ਥਾਰੇ ਕਿਹੋ ਜਿਹੇ ਵੀ ਹਨ ਤੇਰੇ ਨੇ ਤੇਰੇ ਦਰ ਦੇ ਨਾਲ ਜੁੜੇ।

0: सो आओ अगले प्रोग्राम सरवण करिए, क्योंकि बारो गेस्ट आए ने उन्होंने विचार अपा सारे सरवण करे जी। फतेह पलवाओ, वाहिगुरु जी का खालसा
1: वाहिगुरु जी की फतेह। ਐਸਨ ਸਾਡੇ ਸਤਿਕਾਰਯੋਗ ਭਾਈ ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ 1 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ

0: ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹਦੇ ਵਿੱਚ ਸੇਵਾਦਾਰ ਜਿਹੜੇ ਲੰਗਰ ਹਾਲ ਦੇ ਬਾਹਰ ਬੈਠੇ ਹਨ ਅੱਜ ਹੀ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਸਤੰਬਰ 11 ਤੋਂ 13 ਤਰੀਕ ਤੱਕ ਗੁਰੂ ਘਰ ਵਿੱਚ 31 ਰਾਗ ਦਰਬਾਰ ਹੋਣ ਜਾ ਰਿਹਾ ਹੈ ਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ 13 ਤਰੀਕ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ ਤੇ 14 ਤਰੀਕ ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ ਹੈ। ਉਸ ਤੋਂ ਇਲਾਵਾ ਜਿਹੜੇ ਪਾਕਿਸਤਾਨ ਦੇ ਇਤਿਹਾਸਿਕ ਗੁਰਧਾਮ ਹਨ ਉਹਨਾਂ ਦੇ ਯਾਤਰਾ ਵਾਸਤੇ ਨਿੱਕੀ ਗਰੇਵਾਲ ਭੈਣ ਜੀ ਜੱਥਾ ਲੈ ਕੇ ਜਾਂਦੇ ਨੇ। ਅਗਰ ਆਪ ਜੀ ਉਹਨਾਂ 'ਚ ਇੰਟਰਸਟਿਡ ਹੋ ਤਾਂ ਉਹ ਅਕਤੂਬਰ 1-10 ਦੇ ਵਿੱਚ ਦਾ ਟਾਈਮਿੰਗ ਹੈ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਜਾਣਾ ਚਾਹੁੰਦੇ ਹੋ। ਹੁਣ ਆਪ ਜੀ ਨਾਲ 2 ਮਿੰਟ ਲਈ ਕਾਲਜ ਪ੍ਰੋਗਰਾਮ ਦੇ ਭਾਈ ਸਾਹਿਬ ਆਪ ਜੀ ਨਾਲ ਇਨਫੋਰਮੇਸ਼ਨ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦੇ ਸਨਮੁੱਖ ਅਸੀਂ ਆਪਣਾ ਕਾਲਜ ਪ੍ਰੈਕ ਪ੍ਰੋਗਰਾਮ ਦੇ ਜਿਹੜੇ ਰਜਿਸਟ੍ਰੇਸ਼ਨ ਓਪਨ ਹਨ ਉਸ ਦੀ ਅਨਾਊਂਸਮੈਂਟ ਕਰਨ ਲਈ ਆਇਆ ਤੇ ਐਡਰੈਸ ਜਿਹੜਾ ਅਸੀਂ ਸਾਰੀ ਸੰਗਤ ਨੂੰ ਜਿਨ੍ਹਾਂ ਦੇ ਵੀ ਬੱਚੇ ਆਪਣੇ ਮਿਡਲ ਸਕੂਲ ਜਾਂ ਹਾਈ ਸਕੂਲ ਵਿੱਚ ਹੈਗੇ ਨੇ 6ਵੀਂ ਤੋਂ 12ਵੀਂ ਗ੍ਰੇਡ ਤੱਕ ਦੇ ਤੇ ਉਹਨਾਂ ਦੇ ਲਈ ਹੈਗਾ ਤੇ ਜਿਹੜੀ ਆਫਰਿੰਗ ਹੈ ਆਪਣੇ ਕਾਲਜ ਪ੍ਰੈਪ ਪ੍ਰੋਗਰਾਮ ਦੀ ਉਹ ਬੱਚਿਆਂ ਨੂੰ ਅਸੀਂ ਮਿਡਲ ਸਕੂਲ ਤੋਂ ਸ਼ੁਰੂ ਕਰਦੇ ਹਾਂ ਆਲ ਦਾ ਵੇ ਉਹਨਾਂ ਦੀ ਹੈਂਡ ਹੋਲਡਿੰਗ ਜਿੱਥੇ ਉਹਨਾਂ ਦੇ ਗੈਪਸ ਹੈਗੇ ਹਨ ਜਾਂ ਜਿੱਥੇ ਉਹਨਾਂ ਨੂੰ ਮਦਦ ਚਾਹੀਦੀ ਹੈ ਸਬਜੈਕਟ ਸਪੈਸੀਫਿਕ ਮੈਥ ਇੰਗਲਿਸ਼ ਸਾਇੰਸ ਅਤੇ ਪ੍ਰੋਗਰਾਮਿੰਗ ਤੋਂ ਰਿਲੇਟਡ ਉਸ ਤੋਂ ਇਲਾਵਾ ਕਾਲਜ ਕਾਊਂਸਲਿੰਗ ਦੀ ਵੀ ਅਸੀਂ ਮਦਦ ਕਰਦੇ ਹਾਂ ਅਤੇ ਉਹਦੇ ਵਿੱਚ ਜਿਹੜੇ ਵੀ ਬੱਚਿਆਂ ਨੂੰ ਡਿਪੈਂਡਿੰਗ ਔਨ ਕਿਹੜੇ ਗ੍ਰੇਡ ਵਿੱਚ ਹੈਗੇ ਹਨ ਉਹ ਉਸ ਦੇ ਮੁਤਾਬਿਕ ਜਿਹੜੇ ਸਬਜੈਕਟ ਚਾਹੁੰਦੇ ਨੇ ਉਹਨਾਂ ਵਿੱਚ ਰਜਿਸਟਰ ਕਰ ਸਕਦੇ ਨੇ ਜਾਂ ਫਿਰ ਸਾਰਿਆਂ ਵਿੱਚ ਇਕੱਠਿਆਂ ਵੀ ਕਰ ਸਕਦੇ ਨੇ ਅਤੇ ਜਿਹੜਾ ਰਜਿਸਟ੍ਰੇਸ਼ਨ ਦੀ ਇਨਫੋਰਮੇਸ਼ਨ ਹੈ ਆਪ ਜੀ ਦੇ ਸਾਂਝੀ ਕੀਤੀ ਜਾ ਰਹੀ ਹੈ ਸਕਰੀਨ 'ਤੇ, ਤੁਸੀਂ ਕਿਊ ਆਰ ਕੋਡ ਉਦੋਂ ਨੂੰ ਸਕੈਨ ਕਰਕੇ ਲੈ ਸਕਦੇ ਹੋ ਜਾਣਕਾਰੀ ਅਤੇ ਬਾਕੀ ਤੁਹਾਡੇ ਕੋਈ ਸਪੈਸੀਫਿਕ ਕੁਐਸਚਨਸ ਹਨ ਤਾਂ ਉਹ ਤੁਸੀਂ ਆਪਣੀ ਟੇਬਲ ਜਿਹੜੀ ਅਸੀਂ ਇਸ ਟਾਈਮ ਖਾਲਸਾ ਸਕੂਲ ਦੇ ਸਾਹਮਣੇ ਜਿਹੜਾ ਕੁਆਡ ਏਰੀਆ ਹੈਗਾ ਉੱਥੇ CPP ਦੀ ਲੱਗੀ ਹੈ ਅਤੇ ਤੁਸੀਂ ਬਾਕੀ ਜਾਣਕਾਰੀ 1-on-1 ਕਿਸੇ ਨਾਲ ਲੈਣੀ ਹੈ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਅਤੇ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਵਿੱਚੋਂ ਹੀ ਜਿਹੜੇ ਵਾਲੰਟੀਅਰ ਹਨ ਉਹਨਾਂ ਨੂੰ ਅਸੀਂ ਲੈਂਦੇ ਹਾਂ ਅਤੇ ਉਹ ਇੱਕ ਦੂਜੇ ਦਾ ਹੱਥ ਫੜ ਕੇ ਉਸ ਦੇ ਪ੍ਰੋਗਰਾਮ ਨੂੰ ਸਕਸੈਸਫੁਲ ਕਰ ਰਹੇ ਨੇ। ਨਾਲੇ ਹੁਣ ਸਭ ਤੋਂ ਪਹਿਲਾਂ ਜਿਹੜਾ ਹੈ ਸੰਗਤਾਂ ਵਿੱਚ ਜਿਹੜੇ ਸਾਡੇ ਕੋਲ ਜ਼ਿਆਦਾਤਰ ਕੁਐਸਚਨ ਆਉਂਦੇ ਹੁਣ ਉਹਦੇ 'ਚ ਇਹ ਹੁੰਦਾ ਕਿ ਤੁਹਾਡੀ ਕ੍ਰੈਡੀਬਿਲਟੀ ਕੀ ਹੈ, ਤੁਸੀਂ ਕੀ ਮਤਲਬ ਤੁਸੀਂ ਕੀ ਐਡ ਕਰਦੇ ਹੋ ਸਾਡੇ ਸਟੂਡੈਂਟਸ ਦੇ ਜਿਹੜੇ ਉਹਨਾਂ ਦੇ ਜਰਨੀ ਵਿੱਚ। ਅਤੇ ਉਹਦੇ ਲਈ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ, ਬੜਾ ਮਾਣ ਹੁੰਦਾ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਲਾਸਟ ਈਅਰ ਦਾ ਉਹਦੇ ਵਿੱਚ ਜਿਹੜੇ ਸਾਡੇ ਸੀਨੀਅਰ ਗ੍ਰੈਜੂਏਟ ਹੋਏ ਹਨ ਵਾਟ ਆਈ ਮੀਨ ਇਜ਼ ਕਿ ਜਿਹੜੇ 12th ਪਾਸ ਕਰਕੇ ਆਪਣੇ ਕਾਲਜਿਸ ਵਿੱਚ ਐਡਮਿਟ ਕੀਤੇ ਗਏ ਹਨ ਉਹਨਾਂ ਵਿੱਚ 5 ਬੱਚਿਆਂ ਦਾ ਜਿਹੜਾ ਹੈ ਕ੍ਰੈਡੀਬਲ ਯੂਨੀਵਰਸਿਟੀ ਜਿਹੜੇ ਕਾਲਜਿਸ ਨੇ ਉਹਨਾਂ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲਿਆ ਆਪਣਾ ਇੰਕਲੂਡਿੰਗ ਡੇਵਿਸ ਬਰਕਲੀ ਅਤੇ ਸੈਂਡੀਆਗੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ। ਅਤੇ ਬਾਕੀ ਸਪੈਸੀਫਿਕ ਕੁਐਸਚਨਸ ਫੀਲ ਫਰੀ ਟੂ ਆਸਕ, ਮੈਂ ਥੋੜ੍ਹਾ ਜਿਹਾ ਨੂੰ ਇੰਗਲਿਸ਼ ਵਿੱਚ ਵੀ ਇੱਕ ਵਾਰ ਕਵਰ ਕਰ ਦਾਂਗਾ ਸੰਗਤ ਲਈ ਜਸਟ ਇਨ ਕੇਸ ਐਨੀਬਡੀ ਵਾਂਟਸ ਟੂ ਗੈਟ ਕੁਇਕ ਪੀਕ ਆਫ। ਸੋ CPP ਪ੍ਰੋਗਰਾਮ ਆਫਰਿੰਗ ਇਜ਼ ਮੇਨਲੀ ਫਾਰ ਮਿਡਲ ਸਕੂਲਰਸ ਐਂਡ ਹਾਈ ਸਕੂਲਰਸ ਇੰਕਲੂਡਿੰਗ 6th through 12th ਗ੍ਰੇਡ। ਅਗੇਨ ਇਟ ਆਫਰਸ ਮੈਥ ਸਾਇੰਸ ਇੰਗਲਿਸ਼ ਪਾਇਥਨ ਰੋਬੋਟਿਕ, these are the offerings. You can piecemeal pick or you can enroll for all of them as a complete buffet. So please join us CPP, not only if you have son, daughters or granddaughters who are eligible, but also as volunteer. And please offer your dashwand in a form of education seva. ਸੋ ਆਪ ਜੀ ਦੇ ਨਾਲ ਮੁਖਾਬਤ ਕਰਦੇ ਹੋਏ ਹਾਂ, ਕੋਈ ਭੁੱਲ ਚੁੱਕ ਹੋਏ ਤੇ ਵਾਹਿਗੁਰੂ ਜੀ ਆਪ ਜੀ ਜਾਣੀ ਜਾਣ ਹਨ ਮਾਫ਼ ਕਰੀਏ ਤੇ ਸੰਗਤ ਭੁੱਲਣਹਾਰ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਲਾਵਲ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਓ ਦੀਪ ਚੰਦੀ ਤਾਲ ਵਿੱਚ ਸਾਰੀਆਂ ਸੰਗਤਾਂ ਮਿਲ ਕਰਕੇ ਗਾਇਨ ਕਰੀਏ।

0: आओ प्यार सत अगला प्रोग्राम सरवण करो जी भुलां दी खिमा बख्श दो फतेह दी साने पाओ वाहे गुरु जी का
1: खालसा वाहे वाहेगुरु एसएन भाई सतनाम सिंह जी और उन्हों का कीर्तनीय जत्था जिन्होंने सानू इलाही बाणी का कीर्तन सरवण करवाया है भाई साहब जी और उन्होंने कीर्तनीय जत्थे का हार्दिक हार्दिक धन्यवाद हुन आप जी दे नाल दो मिनट वास्ते साडे धार्मिक कमेटी दे जत्थेदार सरदार सुखदेव सिंह जी बैनीवाल दो मिनट सांझे करनगे वाहिगुरु जी का खालसा वाहिगुरु जी की फतह
2: धन धन गुरु ग्रंथ साहिब जी दी गोदा निक मान रही साध संगत जी वाहिगुरु जी का खालसा वाहिगुरु जी की फतेह सारिया संगतां ही हरेक ऐतवार ਇਹਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜੁੜਦੀਆਂ ਹਨ ਰੋਜ਼ਾਨਾ ਗੁਰੂ ਘਰ ਆਉਂਦੀਆਂ ਹਨ ਅੱਡ ਅੱਡ ਸੇਵਾਵਾਂ ਕਰਦੀਆਂ ਹਨ ਸਾਡੇ ਵਿੱਚ ਜਿਹੜੇ ਸੇਵਾਦਾਰ ਹਨ ਅਸੀਂ ਪਿੱਛੇ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਵੀ ਜਿਹੜੀ ਐਤਵਾਰ ਦੀ ਜਾਂ ਹੋਰ ਸੇਵਾਵਾਂ ਕੜਾਹ ਪ੍ਰਸ਼ਾਦ ਦੀ ਜਾਂ ਹੋਰ ਬਹੁਤ ਹੀ ਸੇਵਾਵਾਂ ਹਨ ਜੇ ਸੰਗਤ ਚੋਂ ਮੈਂਬਰ ਇੱਥੇ ਕਰ ਸਕਣ ਅਤੇ ਉਹਦੇ 'ਚ ਕਈ ਬਜ਼ੁਰਗ ਉੱਠ ਕੇ ਆਏ ਸਨ ਇੱਕ ਆਪਣੇ ਗਿਆਨ ਸਿੰਘ ਜੀ ਨਾਗਰਾ ਜਿਹੜੇ ਬਜ਼ੁਰਗ ਪਹਿਲਾਂ ਵੀ ਬਹੁਤ ਸੇਵਾਵਾਂ ਕਰਦੇ ਹਨ ਪਰ ਹਰੇਕ ਐਤਵਾਰ ਤੁਸੀਂ ਦੇਖੋਗੇ ਆ ਕੇ ਇੱਥੇ ਪ੍ਰਸ਼ਾਦ ਦੀ ਸੇਵਾਵਾਂ ਕਰਦੇ ਹਨ ਲੰਗਰ ਹਾਲ 'ਚ ਕਿਸੇ ਦਿਨ ਵੀ ਚਲ ਜਾਓ ਉੱਥੇ ਬਰਤਨਾਂ ਦੀ ਸੇਵਾਵਾਂ ਕਰਦੇ ਹਨ ਨਿਸ਼ਕਾਮ ਸੇਵਾ ਦਾ ਮੈਂ ਕਹਿੰਦਾ ਪੁੰਜ ਹਨ ਸੋ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਗੁਰੂ ਘਰ ਵੱਲੋਂ ਇਹਨਾਂ ਨੂੰ ਸਰੋਪਾ ਦਿੱਤਾ ਜਾਂਦਾ ਹੈ ਮਹਾਰਾਜ ਇਹਨਾਂ ਨੂੰ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ ਬੁਰੇ ਸੋਨਿਹਾ ਸੋ ਫਿਰ ਅਸੀਂ ਜਿਹੜਾ ਪ੍ਰੋਗਰਾਮ ਚਲਾਏ ਸੀਗੇ ਵੀ ਆਪਾਂ ਨਿਸ਼ਕਾਮ ਸੇਵਾ ਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਨਿਸ਼ਕਾਮ ਸੇਵਾ ਦੇ ਵਿੱਚ ਆ ਕੇ ਤੁਸੀਂ ਹਿੱਸਾ ਪਾਓ ਗੁਰੂ ਘਰ ਵਿਖੇ ਬਹੁਤ ਹੀ ਸੇਵਾਵਾਂ ਹਨ ਪ੍ਰਸ਼ਾਦੀ ਚਲੋ ਆਪਣੇ ਕੋਲ ਪ੍ਰਸ਼ਾਦੀ ਹਨ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤ ਜੋ ਮੈਂਬਰ ਆ ਕੇ ਇੱਦਾਂ ਦੀਆਂ ਸੇਵਾਵਾਂ ਕਰਨ ਜਾਂ ਲੰਗਰ ਦੇ ਵਿੱਚ ਬਰਤਨਾਂ ਦੀਆਂ ਸੇਵਾਵਾਂ ਹੋਰ ਕਈ ਹੁੰਦੀਆਂ ਹਨ ਸੋ ਫਿਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜ਼ਰੂਰ ਆ ਕੇ ਬੱਚਿਆਂ ਨੂੰ ਵੀ ਲੈ ਕੇ ਆਇਆ ਬੱਚਿਆਂ ਤੋਂ ਵੀ ਜੇ ਸੇਵਾਵਾਂ ਚੌਰ ਸਾਹਿਬ ਦੀ ਵੀ ਹੋ ਸਕਦੀ ਆ ਹੋਰ ਪ੍ਰਸ਼ਾਦ ਦੀ ਹੋ ਸਕਦੀ ਨੈਪਕਿਨ ਦੇਣ ਦੀ ਹੋ ਸਕਦੀ ਆ ਇਹ ਇਸ ਵੇਲੇ ਜਿਹੜੀ ਧਾਰਮਿਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਵੀ ਹਰੇਕ ਮਹੀਨੇ ਆਪਾਂ ਇੱਕ ਸਬਜੈਕਟ ਲੈ ਕੇ ਜਾਂ ਇੱਕ ਵਿਸ਼ਾ ਲੈ ਕੇ ਉਸ ਦੇ ਉੱਤੇ ਆਪਾਂ ਕੰਸਨਟ੍ਰੇਟ ਕਰਿਆ ਕਰਨਾ ਹਰੇਕ ਮਹੀਨੇ ਜਿਸ ਤਰ੍ਹਾਂ ਵੀ ਆਉਂਦੇ ਮਹੀਨੇ ਪਹਿਲੇ ਸਤੰਬਰ ਤੋਂ ਲੈ ਕੇ ਜਪਜੀ ਸਾਹਿਬ ਦੇ ਉੱਤੇ ਇਹ ਪ੍ਰੋਗਰਾਮ ਚੱਲਣਗੇ ਜਿਸ ਦੇ ਵਿੱਚ ਦੋ ਵਾਰੀ ਸੰਥਿਆ ਜੇ ਕਿਸੇ ਨੂੰ ਲੋੜ ਆ ਵੀ ਕੋਈ ਕਹੇ ਕਿ ਮੈਨੂੰ ਜਪਜੀ ਸਾਹਿਬ ਨਹੀਂ ਕਰਨਾ ਆਉਂਦਾ ਕੋਈ ਬੱਚਾ ਜਾਂ ਬਜ਼ੁਰਗ ਜਾਂ ਹੋਰ ਕੋਈ ਵੀ ਉਸ ਦੇ ਵਾਸਤੇ ਸੰਥਿਆ ਦੀ ਕਲਾਸ ਹੋਊਗੀ ਸੈਕਿੰਡ ਵੀਕ ਜਿਹੜਾ ਮੰਡੇ ਤੋਂ ਲੈ ਕੇ ਫਰਾਈਡੇ ਤਾਈਂ ਦੋ ਘੰਟਿਆਂ ਦੀ ਚੱਲਿਆ ਕਰੂਗੀ ਤਿੰਨ ਤੋਂ ਲੈ ਕੇ ਪੰਜ ਵਜੇ ਤਾਈਂ ਅਤੇ ਇੱਕ ਚੌਥੇ ਵੀਕ ਚੱਲੂਗੀ ਜੀ ਦੂਜੇ ਅਤੇ ਚੌਥੇ ਵੀਕ ਦੇ ਵਿੱਚ ਸਤੰਬਰ ਦੇ ਜਿਹੜਾ ਵੀ ਕੋਈ ਸੰਗਤ ਮੈਂਬਰ ਦੇ ਵਿੱਚੋਂ ਕੋਈ ਚਾਹੁੰਦਾ ਵੀ ਉਹਨਾਂ ਨੂੰ ਸੰਥਿਆ ਲਈ ਜਾਵੇ ਉਹ ਜਪਜੀ ਸਾਹਿਬ ਦੀ ਕੰਪਲੀਟ ਸੰਥਿਆ ਲਈ ਜਾਊਗੀ ਅਤੇ ਪਹਿਲੀ ਸਤੰਬਰ ਤੋਂ ਜਪਜੀ ਸਾਹਿਬ ਦੀ ਕਥਾ ਰੋਜ਼ਾਨਾ ਹੋਇਆ ਕਰੂਗੀ ਸ਼ਾਮ ਨੂੰ ਇੱਕ ਜਾਂ ਦੋ ਪੌੜੀਆਂ ਦੀ ਅਤੇ 27 ਤਰੀਕ ਨੂੰ ਜਾ ਕੇ ਉਸਦੀ ਵੀ ਸਮਾਪਤੀ ਹੋਊਗੀ ਸੋ ਇਸੇ ਤਰ੍ਹਾਂ ਇਹ ਜਿਹੜਾ ਅਕਤੂਬਰ ਦੇ ਵਿੱਚ ਵਿਸ਼ਾ ਆਉਣਾ ਉਹ ਹੋਣਾ ਸੇਵਾ ਸੋ ਉਸ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣਾ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਸੋ ਇਹਨਾਂ ਕਹਿੰਦਾ ਹੋਇਆ ਫਿਰ ਸੰਗਤਾਂ ਨੂੰ ਜੋ ਐਤਵਾਰ ਦੇ ਵਿੱਚ ਸੇਵਾਵਾਂ ਦੇ ਵਿੱਚ ਹਿੱਸਾ ਪਾਉਂਦੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਸੁਖਦੇਵ ਸਿੰਘ ਜੀ ਬੈਨੀਵਾਲ ਇਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਹੁਣ ਆਪ ਜੀ ਭਾਈ ਨਵਨੀਤ ਸਿੰਘ ਜੀ ਆਪ ਜੀ ਨੂੰ ਇੱਕ ਵਜੇ ਤੋਂ ਲੈ ਕੇ 1:40 ਤੱਕ ਕਥਾ ਸਰਵਣ ਕਰਵਾਉਣਗੇ ਔਰ ਉਹਦਾ ਟੌਪਿਕ ਹੈਗਾ ਧਰਮ ਕੀ ਹੈ ਤੇ ਧਰਮੀ ਬਣਨਾ ਕਿਉਂ ਜ਼ਰੂਰੀ ਹੈ ਦੋ ਮਿੰਟ ਲਈ ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀ ਕਰ ਲਈਆਂ ਜਾਣਗੀਆਂ 27 ਤਰੀਕ ਨੂੰ ਭਾਈ ਦਿਆ ਸਿੰਘ ਜੀ ਦਾ ਜਨਮ ਦਿਵਸ ਹੈ 30 ਤਰੀਕ ਨੂੰ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਤੇ ਸਪਟੈਂਬਰ 3 ਤੋਂ ਕਾਲਜ ਪ੍ਰੈਪ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਸਪਟੈਂਬਰ 11 ਤੋਂ 13 ਤੱਕ ਰਾਗ ਦਰਬਾਰ 31 ਰਾਗ ਦਰਬਾਰ ਗੁਰੂ ਘਰ ਚ ਹੋਣ ਜਾ ਰਿਹਾ ਹੈ ਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ ਸਪਟੈਂਬਰ 14 ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ मनाया जा रहा है ते 18 तारीख नो विवाह पुरब गुरु नानक देव जी दा है। इन्हीं सूचनावां इस टाइम लई हुण असीं भाई साहिब जी कोलो गुरमत विचार सुनदे हां। वाहिगुरु जी का खालसा, वाहिगुरु जी की फतेह।
0: वाहिगुरु
3: वाहिगुरु साहिब।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ

ਤੇ ਭਰਮ ਵੀ ਪਿਆ ਹੈ। ਧਰਮ ਨੇ ਭਰਮ ਵਿੱਚ ਵੀ ਪਾਇਆ ਲੋਕਾਂ ਨੂੰ, ਧਰਮ ਦੇ ਨਾਂ ਤੇ ਲੋਕਾਂ ਦੇ ਵਿੱਚ ਫਸਾਦ ਵੀ ਰੱਜ ਕੇ ਹੋਏ ਨੇ, ਧਰਮ ਦੇ ਨਾਂ ਤੇ ਲੋਕਾਂ ਦੇ ਵਿੱਚ ਈਰਖਾ ਨਫ਼ਰਤ ਵੀ ਰੱਜ ਕੇ ਭਰੀ ਗਈ। ਸੰਸਾਰ ਦੇ ਵਪਾਰੀਕਰਨ ਲੋਕਾਂ ਨੇ ਇਹ ਕੰਮ ਕੀਤਾ ਹੈ। ਇਸ ਕਰਕੇ ਕੁਝ ਐਸੇ ਵੀ ਵਿਦਵਾਨ ਆਏ ਜਿਨ੍ਹਾਂ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਵੀ ਧਰਮ ਕੁਝ ਨਹੀਂ, ਇੱਕ ਅਫੀਮ ਦੇ ਨਸ਼ੇ ਵਰਗੂ ਲੋਕਾਂ ਨੂੰ ਲੱਗਿਆ ਹੋਇਆ ਇੱਕ ਨਸ਼ਾ ਹੈ, ਜਿੰਨੀ ਛੇਤੀ ਇਹਦੇ ਤੋਂ ਬਚ ਜਾਓਗੇ ਤੁਹਾਡਾ ਜੀਵਨ ਸੁਧਰ ਜਾਏਗਾ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਧਰਮ ਜੋ ਉਹਨਾਂ ਨੇ ਦੇਖਿਆ ਸੀ ਅਸਲ ਵਿੱਚ ਉਹ ਧਰਮ ਹੈ ਨਹੀਂ। ਜਦੋਂ ਕੋਈ ਅਸਲ ਚੀਜ਼ ਸੰਸਾਰ ਦੇ ਵਿੱਚ ਭਲੇ ਲਈ ਤੁਰਦੀ ਹੈ ਤੇ ਬਹੁਤ ਮਾੜੀਆਂ ਬਿਰਤੀਆਂ ਦੇ ਲੋਕ ਉਹਦਾ ਕਈ ਤਰ੍ਹਾਂ ਦੇ ਨਾਲ ਵਪਾਰੀਕਰਨ ਕਰ ਦਿੰਦੇ ਨੇ, ਕਈ ਤਰ੍ਹਾਂ ਦੇ ਨਾਲ ਉਹਨੂੰ ਇਸ ਤਰ੍ਹਾਂ ਨਿਗਾਰ ਵਿੱਚ ਲਿਆਉਂਦੇ ਨੇ ਕਿ ਅਸਲ ਚੀਜ਼ ਲੋਕਾਂ ਤੱਕ ਪਹੁੰਚਦੀ ਨਹੀਂ ਤੇ ਉਹਦੀ ਨਕਲ ਨੂੰ ਹੀ ਲੋਕ ਅਸਲ ਮੰਨ ਕੇ ਫਿਰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਧਰਮ ਨਾਲ ਵੀ ਐਸਾ ਹੋਇਆ। ਕਿਸੇ ਨੇ ਕਿਹਾ ਕਿ ਧਰਮ ਇਹ ਹੈ ਕਿ ਆਪਣੇ ਆਪ ਨੂੰ ਸੰਸਾਰ ਤੋਂ ਪੂਰਨ ਉਦਾਸ ਕਰ ਲਓ, ਨਿਰਸ ਕਰ ਲਓ, ਜਿਵੇਂ ਜੈਨੀਆਂ ਬੋਧੀਆਂ ਹੋਰ ਸੰਨਿਆਸੀਆਂ ਨੇ ਸੰਸਾਰ ਤੋਂ ਆਪਣੇ ਆਪ ਨੂੰ ਤੋੜ ਲਿਆ, ਇੰਦਰੀਆਂ ਦਾ ਇੰਨਾ ਦਮਨ ਕੀਤਾ ਕਿ ਉਹਨਾਂ ਦੇ ਜੀਵਨ ਵਿੱਚ ਰਸ ਹੀ ਨਾ ਰਿਹਾ, ਉਹ ਵੀ ਧਰਮ ਮੰਨਿਆ ਜਾਂਦਾ ਸੀ। ਫਿਰ ਕੁਝ ਲੋਕ ਐਸੇ ਆਏ ਉਹ ਵੀ ਆਪਣੇ ਆਪ ਨੂੰ ਧਰਮੀ ਕਹਿੰਦੇ ਸਨ, ਉਹਨਾਂ ਕਿਹਾ ਇੰਦਰੀਆਂ ਦਾ ਸੁਭਾਅ ਹੈ, ਇਹਨਾਂ ਦਾ ਵੀ ਧਰਮ ਹੈ ਵੀ ਇਹਨਾਂ ਨੂੰ ਖੁੱਲ ਦਿਓ, ਖਾਣ ਪੀਣ ਸੌਣ ਕਾਮੁਕ ਪਦਾਰਥਾਂ ਨੂੰ ਭੋਗਣ ਦੀ, ਕਾਮੁਕਤਾ ਨੂੰ ਭੋਗਣ ਦੀ ਖੁੱਲ ਦੇ ਦਿਓ ਜਿੰਨੀ ਦੇ ਸਕਦੇ ਹੋ ਤੁਸੀਂ, ਚਾਰ ਵਾਕ ਵਰਗੇ ਵਾਮ ਮਾਰਗੀ ਵਰਗੇ ਵੀ ਤਾਂ ਧਰਮੀ ਨੇ ਨਾ, ਚਾਰ ਵਾਕ ਦਾ ਵੀ ਧਰਮ ਚੱਲਦਾ, ਵਾਮ ਮਾਰਗੀਆਂ ਦਾ ਵੀ ਧਰਮ ਹੈ, ਪਰ ਉਹਦੇ ਵਿੱਚ ਸਾਡੇ ਇੰਦਰੀਆਂ ਨੂੰ ਕੋਈ ਰੋਕ ਨਹੀਂ, ਜਿਵੇਂ ਮਰਜ਼ੀ ਸੰਸਾਰ ਦੇ ਜੀਵਨ ਨੂੰ ਭੋਗੋ। ਸੰਸਾਰ ਜਗਤ ਦੇ ਕੁਝ ਲੋਕਾਂ ਨੇ ਧਰਮ ਇਹ ਮੰਨ ਲਿਆ ਵੀ ਇੰਦਰੀਆਂ ਦਾ ਦਮਨ ਕਰੋ, ਕੁਝ ਲੋਕਾਂ ਨੇ ਮੰਨਿਆ ਵੀ ਇੰਦਰੀਆਂ ਨੂੰ ਖੁੱਲ ਦੇ ਦਿਓ, ਪਰ ਦੋਹਾਂ ਦੇ ਵਿੱਚੋਂ ਮਾਨਵਤਾ ਦਾ ਜਿਹੜਾ ਸਮਤੋਲ ਵਾਲਾ ਭਾਵ ਸੀ ਉਹ ਡਾਵਾਂ ਡੋਲ ਹੋ ਗਿਆ, ਕਿਉਂਕਿ ਨਾ ਦਮਨ ਵਿੱਚੋਂ ਰਸ ਮਿਲਿਆ ਤੇ ਜਿਹੜੀ ਆਜ਼ਾਦੀ ਦੇ ਨਾਂ ਤੇ ਗੱਲ ਕੀਤੀ ਜਾਂਦੀ ਸੀ ਵੀ ਮਨ ਰੱਜ ਜਾਏਗਾ ਜਦੋਂ ਇੰਦਰੀਆਂ ਨੂੰ ਖੁੱਲ ਦਿਆਂਗੇ, ਉਹ ਤਾਂ ਸਾਨੂੰ ਪਤਾ ਵੀ ਅੱਗ ਵਿੱਚ ਘਿਓ ਪਾਇਆ ਅੱਗ ਕਦੀ ਬੁੱਝਦੀ ਨਹੀਂ, ਉਹਦੇ ਭਾਂਬੜ ਹੋਰ ਮੱਚਦੇ ਨੇ। ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਤੋਂ ਫਿਰ ਪੁੱਛੀਏ ਵੀ ਧਰਮ ਕੀ ਹੈ, ਇੰਦਰੀਆਂ ਦਾ ਦਮਨ ਕਰਨਾ ਜਾਂ ਇੰਦਰੀਆਂ ਨੂੰ ਖੁੱਲ ਦੇਣੀ? ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕੀਤੇ, ਦਤਾਰ ਜੀ ਕਹਿੰਦੇ ਪਰਵਿਰਤ ਨਰਵਿਰਤ ਹਾਠਾ ਦੋਵੇਂ ਵਿੱਚ ਧਰਮ ਫਿਰੈ ਰਹਿ ਬਾਰਿਆ। ਕਹਿੰਦੇ ਜਿਹੜਾ ਪਰਵਿਰਤੀ ਤੇ ਨਰਵਿਰਤੀ ਦਾ ਮਾਰਗ ਹੈ ਨਾ, ਪਰਵਿਰਤ ਤੇ ਨਰਵਿਰਤ, ਭਾਵ ਪਰਵਿਰਤ ਕੀ ਹੈ? ਸੰਸਾਰ ਦੇ ਵਿੱਚ ਆਪਣੇ ਆਪ ਨੂੰ ਖੋਭ ਲੈਣਾ, ਪ੍ਰਵਿਰਤੀ ਮਾਰਗ ਤੇ ਤੁਰਨਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸੰਸਾਰੀ ਬਣ ਜਾਣਾ, ਤੇ ਨਿਰਵਿਰਤੀ ਕੀ ਹੈ? ਕਿ ਆਪਣੇ ਆਪ ਨੂੰ ਸੰਸਾਰ ਤੋਂ ਉਪਰਾਮ ਕਰਨਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਵਿਰਤੀ ਤੇ ਨਿਰਵਿਰਤੀ ਮਾਰਗ ਵੀ ਲੋਕਾਂ ਦੇ ਧਰਮੀ ਤੇ ਸੰਸਾਰੀਆਂ ਤੋਂ ਬੜੀ ਵੱਖਰੀ ਵਿਆਖਿਆ ਕਰਦਾ ਕਿ ਇੱਥੇ ਪ੍ਰਵਿਰਤ ਤੇ ਨਿਰਵਿਰਤ ਜਦੋਂ ਰਹਿਣਾ ਦੋਵਾਂ ਵਿੱਚ ਕੀ ਹੋਣਾ ਚਾਹੀਦਾ? ਧਰਮ ਫਿਰੈ ਰਹਿ ਬਾਰਿਆ, ਰਹਿਬਾਰਿਆ ਦਾ ਅਰਥ ਹੈ ਧਰਮ ਨੂੰ ਵਿੱਚ ਦਲਾ, ਇਉਂ ਕਹਿ ਲਈ ਵੀ ਧਰਮ ਨੂੰ ਵਿੱਚ ਵਕੀਲ ਬਣਾਉਣਾ ਹੈ, ਧਰਮ ਨੂੰ ਵਿੱਚ ਇਸ ਤਰ੍ਹਾਂ ਰੱਖਣਾ ਵੀ ਇਹ ਦੋਹਾਂ ਤੇ ਨਿਗਰਾਨੀ ਕਰੇ ਕਿ ਤੇਰੀ ਪ੍ਰਵਿਰਤੀ ਐਸੀ ਨਾ ਹੋ ਜਾਏ ਕਿ ਤੂੰ ਰੱਬ ਨਾਲ ਆਪਣਾ ਸੰਬੰਧ ਨਾ ਬਣਾ ਸਕੇ, ਤੇ ਤੇਰੀ ਨਿਰਵਿਰਤੀ ਐਸੀ ਨਾ ਹੋ ਜਾਏ ਕਿ ਰੱਬ ਦੀ ਭਾਲ ਦੇ ਵਿੱਚ ਤੂੰ ਇੰਨਾ ਦੂਰ ਨਿਕਲੇ ਅਖੌਤੀ ਤੌਰ ਤੇ ਕਿ ਤੂੰ ਰੱਬ ਦੇ ਜੀਆਂ ਨਾਲ ਹੀ ਨਫ਼ਰਤ ਕਰਨ ਲੱਗ ਜਾਏ। ਧਰਮ ਦੇ ਵਿੱਚ ਇਸ ਤਰ੍ਹਾਂ ਧਰਮ ਇੱਕ ਸੂਤਰਧਾਰ ਬਣ ਜਾਏ, ਧਰਮ ਇੱਕ ਪੁਲ ਬਣ ਜਾਏ ਜਿਹੜਾ ਸੰਸਾਰ ਤੇ ਨਿਰੰਕਾਰ ਨੂੰ ਜੋੜਨ ਦਾ ਕੰਮ ਕਰਦਾ ਹੈ। ਮਨੁੱਖਤਾ ਦਾ ਮਤਲਬ ਹੈ, ਮਨੁੱਖੀ ਧਰਮ ਦਾ ਮਤਲਬ ਹੈ ਕਿ ਜਿੱਥੇ ਸੰਸਾਰ ਵਿੱਚ ਰਹਿ ਕੇ ਧਰਮ ਦੇ ਮਾਰਗ ਤੇ ਤੁਰਦਿਆਂ ਤੁਸੀਂ ਪਰਮਾਤਮਾ ਤੱਕ ਪਹੁੰਚ ਕਰ ਲਓ, ਉਹ ਧਰਮ ਹੈ। ਵਿਦਵਾਨਾਂ ਨੇ ਸ਼ਬਦਾਂ ਦਾ ਅਰਥ ਵੀ ਕੀਤਾ ਵੀ ਇਹ ਸੰਸਕ੍ਰਿਤ ਦਾ ਸ਼ਬਦ ਹੈ, ਧਰੂ ਧਾਤੂ ਤੋਂ ਆਇਆ। ਧਰਮ ਦਾ ਅਰਥ ਹੁੰਦਾ ਧਾਰਨ ਕਰਨਾ, ਜਿਸ ਨੂੰ ਅਸੀਂ ਧਾਰਨ ਕਰ ਲਈਏ ਮਨ ਕਰਕੇ, ਸਰੀਰ ਕਰਕੇ ਨਹੀਂ, ਬਾਹਰੀ ਤੌਰ ਤੇ ਧਰਮ ਦਾ ਪ੍ਰਗਟਾਵਾ ਹੁੰਦਾ ਹੈ, ਪਰ ਧਰਮ ਦਾ ਅਰਥ ਅਸਲ ਅਰਥ ਹੈ ਵੀ ਜਿਸ ਨੂੰ ਅਸੀਂ ਮਨ ਕਰਕੇ ਧਾਰਨ ਕਰ ਲੈਂਦੇ ਹਾਂ। ਤੇ ਮਨ ਕਰਕੇ ਧਾਰਨ ਕਿਸ ਚੀਜ਼ ਨੂੰ ਕਰਨਾ ਹੈ? ਇੱਕੋ ਨਾਮ ਦ੍ਰਿੜੈ ਸੱਚ ਕੋਈ, ਇੱਕੋ ਧਰਮ ਦ੍ਰਿੜੈ ਸੱਚ ਕੋਈ, ਜਿਹੜਾ ਸੱਚ ਨੂੰ ਦ੍ਰਿੜ ਕਰ ਲੈਂਦਾ, ਸੱਚ ਨੂੰ ਅੰਦਰੋਂ ਪਕੜ ਲੈਂਦਾ ਹੈ, ਉਹੀ ਧਰਮ ਹੈ। ਜਿਸ ਨੇ ਉਸ ਨੂੰ ਪਕੜ ਲਿਆ ਹੈ ਉਹਨੂੰ ਸੰਸਾਰ ਜਗਤ ਦੇ ਵਿੱਚ ਪ੍ਰਵਿਰਤੀ ਤੇ ਨਿਰਵਿਰਤੀ ਦਾ ਪਤਾ ਲੱਗ ਗਿਆ ਕਿ ਪ੍ਰਵਿਰਤ ਵੀ ਕਿੰਨਾ ਕੁ ਰਹਿਣਾ ਤੇ ਨਿਰਵਿਰਤ ਵੀ ਕਿੰਨਾ ਕੁ ਰਹਿਣਾ, ਕਿ ਸੰਸਾਰ ਜਗਤ ਦੇ ਅੰਦਰ ਪ੍ਰਵਿਰਤੀ ਮਾਰਗ ਤੇ ਤੁਰਦਿਆਂ ਮੈਂ ਇੰਨਾ ਨਾ ਖੁੱਭ ਜਾਵਾਂ ਕਿ ਮੈਨੂੰ ਪਰਮਾਤਮਾ ਭੁੱਲ ਜਾਏ,
मेनू भला करना भुल जाए, मेनू दया पर उपकार भुल जाए।

ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤੇ ਆਵੇ ਚਿੱਤੇ ਆਵਣ ਕਾ ਸਤਕਾਰ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ, ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਜੀ, ਉਹ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਹੈ, ਗਰੀਬ ਨਵਾਜ ਆਪ ਜੀ ਨੇ ਤਰਸ ਕੀਤਾ, ਅੰਮ੍ਰਿਤ ਵੇਲੇ ਤੋਂ ਐਤਵਾਰ ਦੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਦਰ ਘਰ ਦੇ ਗੁਣੀ ਗਿਆਨੀਆਂ ਪਾਸੋਂ ਆਪ ਜੀ ਕਾ ਹਰ ਜਸ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ, ਸਤਿਗੁਰੂ ਜੀ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਗਰੀਬ ਨਵਾਜ ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਵਿੱਚ ਬੇਅੰਤ ਸੰਗਤਾਂ ਨੇ ਆਪਣੀਆਂ ਕਮਾਈਆਂ ਨੂੰ ਸਫਲ ਕਰਦਿਆਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਹਨ, ਸਭਨਾਂ ਦੀਆਂ ਕਮਾਈਆਂ ਸਫਲ ਕਰਨੀਆਂ, ਰਹਿਮਤ ਕਰਨੀ ਆਪਣੇ ਚਰਨ ਕਮਲਾਂ ਦੀ, ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਆਪ ਜੀ ਕੇ ਚਰਨਾਂ ਵਿੱਚ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਹਨ, ਕਰਨ ਸਿੰਘ ਹੀਰ ਤੇ ਰਾਜਵੀਰ ਕੌਰ ਦੋਨਾਂ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ, ਖੁਸ਼ੀ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਮਨਜਿੰਦਰ ਸਿੰਘ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਅਰਦਾਸ ਹੈ ਜੀ, ਪਰਲੀਨ ਕੌਰ ਦੀ ਤੰਦਰੁਸਤੀ ਦੀ ਅਰਦਾਸ, ਕਮਲਜੀਤ ਕੌਰ ਅਤੇ ਤਰਲੋਚਨ ਸਿੰਘ ਸੱਚੇ ਪਾਤਸ਼ਾਹ ਜੀ, ਉਹ ਗੁਰੂ ਘਰ ਦੀਆਂ ਬਣ ਰਹੀਆਂ ਬਿਲਡਿੰਗਾਂ ਦੇ ਸੰਬੰਧ ਅੰਦਰ $1500 ਆਪ ਜੀ ਦਤਾਰ ਪਿਤਾ ਮਹਾਰਾਜ ਜੀ ਭੇਟਾ ਕਰਦੇ ਹਨ, ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਵੀਰੂ ਭਾਟੀਆ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਜੈਸਿਕਾ ਭਾਰਦਵਾਜ ਨੂੰ ਨਵੀਂ ਜੋਬ ਮਿਲੀ ਹੈ ਉਸ ਤੇ ਸ਼ੁਕਰਾਨੇ ਵਿੱਚ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ, ਬੱਚਾ ਜਸ਼ਨਪ੍ਰੀਤ ਸਿੰਘ ਦੇ ਜਨਮ ਦਿਹਾੜੇ ਨੂੰ ਖੁਸ਼ ਮੁਖੀ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਓ
ਪਰਿਵਾਰ ਵੱਲੋਂ ਬੇਨਤੀਆਂ ਅਰਦਾਸਾਂ ਕੀਤੀਆਂ ਜਾਂਦੀਆਂ। ਆਪ ਜੀ ਨੇ ਕਿਰਪਾ ਕਰਨੀ, ਬੱਚੇ ਜਸ਼ਨਪ੍ਰੀਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਭਾਈ ਹਰਦੇਵ ਸਿੰਘ ਜੀ ਕੱਲ੍ਹੋਂ ਸਮੂਹ ਪਰਿਵਾਰ ਅਤੇ ਚੌਹਾਨ ਪਰਿਵਾਰ ਆਪਣੇ ਬੱਚੇ ਮਹਿਤਾਬ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਨੇ, ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸੱਚੇ ਪਾਤਸ਼ਾਹ ਜੀ। ਮੋਰਪੀ ਡੈਂਟਲ ਗਰੁੱਪ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਸਾਲਾਨਾ ਐਨਵਰਸਰੀ ਨੂੰ ਮਨਾਉਂਦਿਆਂ ਹੋਏ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ। ਗੁਰਪ੍ਰੀਤ ਅਤੇ ਮਨਪ੍ਰੀਤ ਵੱਲੋਂ ਕਾਮਯਾਬੀ ਦੇ ਸ਼ੁਕਰਾਨੇ ਦੀ ਅਰਦਾਸ ਹੈ। ਬੱਚਾ ਅਹਦ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ। ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ, ਇਸ ਵਕਤ ਦਰ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਉਪਰੰਤ ਸੱਚੇ ਪਾਤਸ਼ਾਹ ਜੀ ਦੁਪਹਿਰੋਂ ਬਾਅਦ ਕੀਰਤਨ ਸਮਾਗਮ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ। ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸਰਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੈ, ਖਾਲਸਾ ਸਕੂਲ ਨੇ ਇੱਥੇ 2 ਵਜੇ ਕਲਾਸਾਂ ਸ਼ੁਰੂ ਕਰਨੀਆਂ ਨੇ ਅਤੇ ਦਸੰਬਰ ਤੱਕ ਇੱਦਾਂ ਹੀ ਚੱਲਣਾ ਪ੍ਰੋਗਰਾਮ। ਫਿਰ ਉਹਨਾਂ ਨੂੰ ਬ੍ਰੇਕ ਆਉਣੀ 2 ਹਫ਼ਤਿਆਂ ਦੀ, ਉਦੋਂ ਫਿਰ ਆਪਾਂ ਲਗਾਤਾਰ ਚੱਲਦੇ ਰਹਾਂਗੇ। ਇੱਥੇ ਨਹੀਂ ਕਰਨਾ ਪਊਗਾ ਇਸ ਤਰ੍ਹਾਂ, ਪਰ ਫਿਰ ਮੁੜ ਕੇ ਫਿਰ ਜਨਵਰੀ 'ਚ ਉਹਨਾਂ ਨੇ ਕਲਾਸਾਂ ਲਾਉਣੀਆਂ, ਇਸੇ ਤਰ੍ਹਾਂ ਚੱਲੇਗਾ ਜਦ ਤੱਕ ਆਪਾਂ ਨੌਰਥ ਅਤੇ ਸਾਊਥ ਹਾਲ ਨੂੰ ਕੰਪਲੀਟ ਨਹੀਂ ਕਰ ਲੈਂਦੇ। ਸੋ ਗੈਲਰੀ 1 ਦੇ ਵਿੱਚ ਦੀਵਾਨ ਸ਼ੁਰੂ ਹੋ ਜਾਣਾ ਜੀ ਹੁਣੇ, ਥੋੜ੍ਹੇ ਮਿੰਟਾਂ 'ਚ 2-3 ਮਿੰਟ ਰਹਿੰਦੇ ਨੇ। ਹੁਣ ਚਿਰ ਤੱਕ ਇੱਥੇ ਸੁੱਖ ਆਸਣ ਹੋ ਰਿਹਾ ਅਤੇ ਲਾਈਨਾਂ ਆਪਾਂ ਲਾਈਆਂ ਮੱਥਾ ਟੇਕਣ ਨੂੰ ਹੱਥ ਜੋੜ ਕੇ ਬੇਨਤੀ, 4-5 ਲਾਈਨਾਂ 6 ਕਰਕੇ ਮੱਥਾ ਟੇਕ ਲਓ, ਕੋਈ ਹਰਜ ਨਹੀਂ। ਲਾਈਨ ਤੋੜਨ ਦਾ ਮੱਥਾ ਟੇਕਣ ਲਈ ਜਿੰਨੀ ਮਰਜ਼ੀ ਲਾਈਨਾਂ ਬਣਾ ਲਓ, 10 ਬਣਾ ਲਓ ਭਾਵੇਂ, ਦੋਨੋਂ ਪਾਸੇ ਬੀਬੀਆਂ ਵਾਲੇ ਪਾਸੇ ਵੀ ਪਲੀਜ਼ ਮੇਕ ਮੋਰ ਦੈਨ 1-1-3-3-4-5 ਲਾਈਨਸ। ਮੂਵ ਨਹੀਂ ਹੋਏ ਹਾਲੇ ਬੀਬੀਆਂ, ਸੁੱਖ ਆਸਣ ਦੀ ਸੇਵਾ ਹੋ ਰਹੀ ਹੈ ਜੀ, ਪਾਠ ਉੱਚੀ ਕਰ ਲਓ ਭਾਵੇਂ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਤਾਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਗਰੀਬ ਨਵਾਜ ਦੀਵਾਨਾਂ ਦੀ ਸੰਪੂਰਨਤਾ ਹੋਈ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਚੌਪਈ ਸਾਹਿਬ ਬਾਣੀ ਦੇ ਪਾਠ ਹੋਏ ਗਰੀਬ ਨਵਾਜ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਗਰੀਬ ਨਵਾਜ ਇਸ ਵਕਤ ਆਪ ਜੀ ਕਿਰਪਾ ਕਰੋ ਪਾਵਨ ਤਖਤਾਂ ਤੋਂ ਨਿੱਜੀ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਗੁਰੂ ਨਾਨਕ ਖਾਲਸਾ ਸਕੂਲ ਦੀਆਂ ਕਲਾਸਾਂ ਸ਼ੁਰੂ ਹੋਣ ਲੱਗੀਆਂ ਜੀ। ਸੰਗਤਾਂ ਨੂੰ ਬੇਨਤੀ ਆ, ਜਲਦੀ ਵਿਹਲਾ ਕਰ ਦਿਓ। ਬਾਕੀ ਸੰਗਤਾਂ ਜੋ ਹਨ, ਸਿਰਫ ਬੱਚੇ ਖਾਲਸਾ ਸਕੂਲ ਦੇ ਅਤੇ ਉਹਨਾਂ ਦੇ ਪ੍ਰਬੰਧਕ ਅਤੇ ਟੀਚਰ ਇੱਥੇ ਹੋਣਗੇ ਜੀ। ਅਤੇ ਬਾਕੀ ਸੰਗਤਾਂ ਨੂੰ ਬੇਨਤੀ ਆ, ਉੱਪਰ ਗੈਲਰੀ ਨੰਬਰ 1 ਦੇ ਵਿੱਚ ਦੀਵਾਨ ਸ਼ੁਰੂ ਹੋ ਗਿਆ, ਉੱਥੇ ਜਾ ਕੇ ਨਤਮਸਤਕ ਹੋਵੋ, ਦੇਗ ਉੱਥੋਂ ਲੈਣੀ ਆਪ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਖਾਲਸਾ ਸਕੂਲ ਦੀ ਫੈਮਿਲੀਜ਼ ਨੂੰ, ਬੱਚਿਆਂ ਨੂੰ ਰਿਕੁਐਸਟ ਹੈਗੀ ਹੈ, ਬੈਠ ਜਾਓ। ਵੀ ਆਰ ਰਨਿੰਗ ਜਸਟ ਅ ਫਿਊ ਮਿੰਟਸ ਲੇਟ ਟੂਡੇ, ਬੀਇੰਗ ਆਰ ਫਸਟ ਡੇ। ਵੀ ਵਿਲ ਗੈਟ ਦ ਅਸੈਂਬਲੀ ਪ੍ਰੋਗਰਾਮ ਸਟਾਰਟਡ। ਹਾਊਐਵਰ ਆਈ ਵਾਂਟ ਟੂ ਟੈਲ ਦ ਅਸੈਂਬਲੀ ਗਰੁੱਪ ਦੈਟ ਵੀ ਵਿਲ ਬੀ ਡੂਇੰਗ ਅਰਦਾਸ ਟੂ ਮਾਰਕ ਦ ਬਿਗਨਿੰਗ ਆਫ ਆਰ ਨਿਊ ਸਕੂਲ ਈਅਰ। ਸੋ ਪਲੀਜ਼ ਡੋਂਟ ਸਟਾਰਟ ਅਸੈਂਬਲੀ ਜਸਟ ਯੈਟ, ਵੀ ਆਰ ਗੋਇੰਗ ਟੂ ਡੂ ਅਰਦਾਸ। ਯੂ ਆਲ ਆਰ ਗੋਇੰਗ ਟੂ ਸਟੈਂਡ ਅਪ।

0: ਸੰਗਤਾਂ ਨੂੰ ਬੇਨਤੀ ਹੈ ਜੀ, ਦੀਵਾਨ ਉੱਪਰ ਸਜ ਰਹੇ ਨੇ ਗੁਰੂ ਮਹਾਰਾਜ ਦੇ, ਤੇ ਜੇ ਤੁਸੀਂ ਕੀਰਤਨ ਵਿੱਚ ਜੁੜਨ ਲਈ ਆਏ ਹੋ, ਦੀਵਾਨ ਵਿੱਚ ਜੁੜਨ ਲਈ ਆਏ ਹੋ, ਤੇ ਉੱਪਰ ਜਾ ਸਕਦੇ ਹੋ। ਹੁਣ ਇੱਥੇ ਇਸ ਹਾਲ ਵਿੱਚ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਣਾ। We have lot of space up front here, so requesting students and parents to come up front. Don't sit at the back of the hall. Please move forward. Again, announcing for the regular Sangat coming here, the Guru Maharaj Diwan is upstairs. Thank you. Upar S paase, jehdi gallery number 1 hai. ਅਸੀਂ 2 ਮਿੰਟ ਵਿੱਚ ਖਾਲਸਾ ਸਕੂਲ ਦੀ ਅਰਦਾਸ ਸ਼ੁਰੂ ਕਰਨ ਲੱਗੇ ਹੈਗੇ ਹਾਂ, ਸੋ ਦੇਗ ਦੇਣ ਵਾਲੇ ਸੇਵਾਦਾਰਾਂ ਨੂੰ ਵੀ ਬੇਨਤੀ ਹੈਗੀ ਹੈ, ਦੇਗ ਹੁਣ ਉੱਪਰ ਸੇਵਾ ਹੋਣੀ ਚਾਹੀਦੀ ਹੈ। ਅਸੀਂ ਇੱਥੇ ਖਾਲਸਾ ਸਕੂਲ ਦਾ ਪ੍ਰੋਗਰਾਮ ਸ਼ੁਰੂ ਕਰਨਾ, ਅਸੀਂ ਆਲਰੇਡੀ ਲੇਟ ਹੈਗੇ ਹਾਂ।
1: ਸਾਰੇ ਇੱਕ ਵਾਰੀ ਫਿਰ ਧਿਆਨ ਦੇਣ ਵਾਸਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਕੂਲ ਦਾ ਹੁਣ ਪਹਿਲਾ ਦਿਨ ਹੈ ਛੁੱਟੀਆਂ ਤੋਂ ਬਾਅਦ, ਸੋ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ। ਬੇਨਤੀ ਹੈ, ਪਲੀਜ਼ ਸਾਰੇ ਖੜੇ ਹੋ ਜਾਓ ਜੀ, ਅਤੇ ਭਾਈ ਚਿੰਤਰ ਸਿੰਘ ਜੀ ਨੂੰ ਬੇਨਤੀ ਹੈ ਅਰਦਾਸ ਦੀ ਸੇਵਾ ਕਰਨਗੇ। ਸਤਨਾਮ ਵਾਹਿਗੁਰੂ ਜੀ ਤੋਂ ਠਾਕੁਰ ਤੁਮ ਪਹਿ ਅਰਦਾਸ।

ਗੁਰਬਾਣੀ ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਪਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨ ਆਉਣੇ ਦਾਵੇ ਥਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਅਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛੱਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚੜਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਪੁੱਠੀਆਂ ਖੱਲਾਂ ਨੂੰ ਆਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਆ ਦੇਖ ਦੇਖ ਫਤਿਹ ਬਿਰਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਨਾਮਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪਨ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉਹ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਗੁਰੂ ਨਾਨਕ ਖਾਲਸਾ ਸਕੂਲ ਦਾ ਨਵਾਂ ਸਾਲ ਸ਼ੁਰੂ ਹੋਣ ਲੱਗਾ ਹੈ ਵਾਹਿਗੁਰੂ ਜੀ। ਕਿਰਪਾ ਕਰਨੀ ਬੱਚਿਆਂ ਦੇ ਉੱਪਰ ਫੈਮਿਲੀਜ਼ ਦੇ ਉੱਪਰ ਪਰਿਵਾਰਾਂ ਦੇ ਉੱਪਰ ਸੇਵਾਦਾਰਾਂ ਦੇ ਉੱਪਰ ਟੀਚਰਸ ਦੇ ਉੱਪਰ ਅਸੀਂ ਸਾਰੇ ਸਿੱਖੀ ਅਨੁਸਾਰ ਗੁਰੂ ਨਾਨਕ ਖਾਲਸਾ ਸਕੂਲ ਦੇ ਪ੍ਰਿੰਸੀਪਲ ਅਨੁਸਾਰ ਆਪਣਾ ਕੰਮ ਕਰ ਸਕੀਏ ਵਿਦ ਦ ਸਿੰਗਲ ਪਰਪਸ ਆਫ ਸਪੋਰਟਿੰਗ ਆਰ ਚਿਲਡਰਨ ਗੈਟ ਕਨੈਕਟਿਡ ਟੂ ਦੇਅਰ ਗੁਰੂ ਗੈਟ ਕਨੈਕਟਿਡ ਟੂ ਸਿੱਖੀ। ਕਿਰਪਾ ਕਰਨੀ ਵਾਹਿਗੁਰੂ ਜੀ ਅਸੀਂ ਆਪਸ ਦੇ ਆਪਣੇ ਡਿਫਰੈਂਸਿਸ ਨੂੰ ਪਰੇ ਰੱਖ ਕੇ ਵਾਹਿਗੁਰੂ ਜੀ ਸਕੂਲ ਈਅਰ ਵਿੱਚ ਸੇਵਾ ਕਰੀਏ ਬੱਚਿਆਂ ਦੀ ਤੇ ਬੱਚਿਆਂ ਨੂੰ ਅਕੈਡੈਮਿਕ ਸਕਸੈਸ ਬਖਸ਼ੋ ਮਹਾਰਾਜ ਜੀਓ। ਕਿਰਪਾ ਕਰੋ ਹੁਣ ਆਗਿਆ ਬਖਸ਼ੋ ਬੱਚੇ ਤੇ ਸੇਵਾਦਾਰਾਂ ਨੇ ਅਸੈਂਬਲੀ ਸ਼ੁਰੂ ਕਰਨੀ ਹੈ। ਅੱਖਰ ਵਾਦਾ ਕਾਟਾ ਪੁਲਚੁਕ ਮਾਫ਼ ਕਰਨੀ ਜੀ ਸਰਬਤ ਦੇ ਕਾਰਨ ਰਾਸ ਕਰਨੇ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤਿਆ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ Thank you.

ਗੁਰੂ ਪਿਆਰੀ ਸਾਧ ਸੰਗਤ ਜੀ, ਖਾਲਸਾ ਸਕੂਲ ਦੇ ਪਿਆਰੇ ਪਿਆਰੇ ਬੱਚੇ, ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਵੱਡੇ ਵਡੇਰੇ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੀ ਅਰਦਾਸ ਕੀਤੀ ਹੈ ਸਰਦਾਰ ਚਿੰਤਨ ਸਿੰਘ ਜੀ ਨੇ, ਸਾਰੀ ਸੰਗਤ ਵੱਲੋਂ, ਸਕੂਲ ਦੇ ਸੇਵਾਦਾਰਾਂ ਵੱਲੋਂ ਤੇ ਬੱਚਿਆਂ ਵੱਲੋਂ। ਗੁਰੂ ਮਹਾਰਾਜ ਕਿਰਪਾ ਕਰਨ, ਅਗਲਾ ਸਾਲ ਸਾਡਾ ਇਸੇ ਤਰ੍ਹਾਂ ਅੱਛੇ ਤਰੀਕੇ ਨਾਲ ਨਿਕਲੇ ਜਿਵੇਂ ਪਿਛਲੇ ਸਾਲ। ਬਹੁਤ ਸੋਹਣਾ ਸੇਵਾਦਾਰਾਂ ਨੇ ਸੇਵਾ ਕੀਤੀ ਅਤੇ ਬੱਚਿਆਂ ਨੇ ਪੜ੍ਹਾਈ ਕਰਕੇ ਬੱਚੇ ਗ੍ਰੈਜੂਏਟ ਹੋਏ, ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹਨ, ਬਾਣੀ ਪੜ੍ਹਨ ਲੱਗ ਪਏ ਹਨ। ਆਓ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਸਿਮਰਨ ਮੂਲ ਮੰਤਰ ਉਹਦੇ ਨਾਲ ਜਪ, ਆਦਿ ਸਚ ਜੁਗਾਦ ਸਚ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ, ਬੜੇ ਅੱਛੇ ਢੰਗ ਨਾਲ ਬੱਚਿਆਂ ਨੇ ਨਾਲ ਸ਼ੁਰੂਆਤ ਕੀਤੀ ਹੈ। ਬਹੁਤ ਅੱਛੀ ਆਵਾਜ਼ ਆ ਰਹੀ ਬੱਚਿਆਂ ਦੀ। ਸੋ ਹੁਣ ਅਸੀਂ ਪੰਜ ਪੌੜੀਆਂ ਦਾ ਪਾਠ ਕਰਾਂਗੇ ਜੀ, ਸਾਰੇ ਨਾਲ ਪੜ੍ਹਨਾ ਜੀ।

ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਦੋ ਚਾਰ ਪੇਰੈਂਟਸ ਆਪਣਾ ਫੋਨ ਕੱਢੋ ਅਤੇ ਦੋ ਚਾਰ ਫੋਟੋ ਖਿੱਚ ਲਓ। ਉਹਦਾ ਰੀਜ਼ਨ ਮੈਂ ਬਾਅਦ ਦੱਸਾਂਗਾ। ਅੱਜ ਪਹਿਲੀ ਅਸੈਂਬਲੀ ਹੈ, ਬੱਚੇ ਬਹੁਤ ਅੱਛਾ ਕਰਨ, ਉੱਪਰ ਹੋ ਕੇ ਤਾਂ ਕਿ ਬੱਚਿਆਂ ਦੇ ਵਿੱਚ ਫੋਟੋ ਨਜ਼ਰ ਆਏ, ਸਾਰੇ ਬੱਚੇ ਨਜ਼ਰ ਆਉਣ। ਸਾਰੇ ਪੰਜ ਸੱਤ ਬੰਦੇ ਲੈ ਲਓ ਪਲੀਜ਼, ਖੜ੍ਹੇ ਹੋ ਕੇ ਖੜ੍ਹੇ ਹੋ ਕੇ ਪੂਰੇ ਬੱਚੇ, ਸਾਰੇ ਬੱਚੇ ਨਜ਼ਰ ਆਉਣੇ ਚਾਹੀਦੇ ਹੈ। ਵੀਡੀਓ ਪਤਾ ਨਹੀਂ ਕਿੰਨੀ ਕਲੀਅਰ ਹੈ, ਪਰ ਵੈਸੇ ਕਲੀਅਰ ਹੋਏਗੀ। ਸੋ ਇੱਧਰ ਬੱਚਿਆਂ ਦੀ, ਸਟੇਜ ਵਾਲਿਆਂ ਦੀ ਜ਼ਰੂਰ ਖਿੱਚ ਲਓ ਫੋਟੋ, ਠੀਕ ਹੈ ਜੀ। ਕਿਉਂਕਿ ਸਾਡੀ ਥੋੜ੍ਹੀ ਲਿਮਿਟ ਸੀ ਕਿ 7 ਸਾਲ ਤੋਂ ਛੋਟੇ ਬੱਚਿਆਂ ਨੂੰ ਨਹੀਂ ਬਿਠਾਉਣਾ, ਕਿਉਂਕਿ ਉਹਨਾਂ ਨੂੰ ਅਸੈਂਬਲੀ ਪੂਰੀ ਆਉਂਦੀ ਨਹੀਂ ਹੈ, ਪਰ ਟੈਸਟ ਹੋਣਾ ਸੀ, ਟੈਸਟ ਅਜੇ ਲੈ ਨਹੀਂ ਸਕੇ। ਸੋ ਜਿਨ੍ਹਾਂ ਪੇਰੈਂਟਸ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਅਸੈਂਬਲੀ ਯਾਦ ਹੈ, ਉਹ ਬੱਚਿਆਂ ਨੂੰ ਜ਼ਰੂਰ ਬਿਠਾਓ ਅਤੇ ਸਾਡੇ ਸੇਵਾਦਾਰ ਨਾਲ ਕੰਟੈਕਟ ਕਰ ਲੈਣਾ। ਅਤੇ ਜਿਨ੍ਹਾਂ ਦੇ ਬੱਚੇ ਪਹਿਲੀ ਵਾਰੀ ਬੈਠੇ ਨੇ, ਉਹ ਜ਼ਰੂਰ ਫੋਟੋ ਲਓ ਅਤੇ ਆਪਣੇ ਬੱਚਿਆਂ ਨੂੰ ਇਨਕਰੇਜ ਕਰੋ ਸਟੇਜ 'ਤੇ ਬੈਠਣ ਨਾਲ ਬੋਲਣ, ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਸਾਂ ਜ਼ਿਆਦਾ ਮਿਲਦੀਆਂ, ਤੁਹਾਨੂੰ ਸਭ ਨੂੰ ਤਾਂ ਮਿਲ ਰਹੀਆਂ, ਗੁਰੂ ਮਹਾਰਾਜ ਦੀ ਖੁਸ਼ੀ ਲੈ ਰਹੇ ਹੋ। ਜਿਹੜੇ ਬੱਚੇ ਇੱਥੋਂ ਬੋਲਦੇ ਨੇ ਹੋਰ ਅਸੀਸਾਂ ਲੈਂਦੇ ਸੰਗਤ ਦੀਆਂ, ਇਹ ਬੋਲਦੇ ਨੇ ਸੰਗਤ ਨਾਲ ਹੋਰ ਬੋਲਦੀ ਹੈ। ਸੋ ਮੈਨੂੰ ਵੀ ਸੰਗਤ ਦੀਆਂ ਅਸੀਸਾਂ ਬਹੁਤ ਮਿਲਦੀਆਂ ਤੁਹਾਨੂੰ, ਇਹਨਾਂ ਬੱਚਿਆਂ ਨੂੰ, ਸਾਰੇ ਜਿਹੜੇ ਵਸਾਦ ਵਜਾ ਰਹੇ ਨੇ ਸਟੇਜ 'ਤੇ ਬੈਠੇ ਨੇ, ਬਲੈਸਡ ਨੇ ਬੜੇ ਸਾਰੇ। ਸੋ ਕੋਸ਼ਿਸ਼ ਕਰਨੀ ਆਪਣੇ ਬੱਚਿਆਂ ਨੂੰ ਸਭ ਕੁਝ ਸਿਖਾਉਣਾ, ਇਸ ਤਰ੍ਹਾਂ ਸਟੇਜ 'ਤੇ ਬੈਠਣ। ਆਓ ਜੀ, ਹੁਣ ਅਸੀਂ ਕੀ ਕਰਨਾ ਜੀ, ਦੇਹ ਸ਼ਿਵਾ ਬਰਮੋਏ ਹੈ, ਅਤੇ ਜੇ ਹੁਣ ਤੱਕ ਨਹੀਂ ਨਾ ਬੋਲੇ, ਸਾਰਿਆਂ ਨੇ ਬੋਲਣਾ ਪਲੀਜ਼। ਕੋਈ ਨਾ ਸੋਚੋ ਕਿ ਬੱਚਿਆਂ ਦੀ ਮਾਮਸ 'ਤੇ ਬੋਲ ਰਹੀ ਨੇ, ਡੈਡ ਨੂੰ ਲੋੜ ਨਹੀਂ ਬੋਲਣ ਦੀ, ਡੈਡ ਬੋਲੇ ਮਾਮ ਨੂੰ ਨਹੀਂ ਬੋਲਣ ਦੀ। ਜਿਹਨਾਂ ਨੂੰ ਲੱਗਦਾ ਆਵਾਜ਼ ਮੇਰੀ ਅੱਛੀ ਨਹੀਂ ਹੈ, ਉਹ ਜ਼ਰੂਰ ਬੋਲੋ। ਜਿਹਨੂੰ ਲੱਗਦਾ ਨਾ ਆਵਾਜ਼ ਮੇਰੀ ਅੱਛੀ ਨਹੀਂ ਹੈ, ਖਰਾਬ ਹੈ, ਉਹ ਜ਼ਰੂਰ ਬੋਲੋ। ਗੁਰੂ ਮਹਾਰਾਜ ਸਾਡਾ ਸਮਰੱਥ ਗੁਰੂ ਹੈ, ਸਭ 'ਤੇ ਬੜ ਸਮਰੱਥ ਗੁਰਦੇਵ, ਸਭ ਸੁੱਖ ਪਾਏ ਤਿਸਕੀ ਸੇਵ। ਮੈਂ ਦੇਖਿਆ ਸੰਗਤ 'ਤੇ ਜਿਹੜੇ ਬੈਠਦੇ ਨੇ, ਗਾਉਂਦੇ ਨੇ ਨਾ ਸੰਗਤ ਦੇ ਨਾਲ, ਕੀਰਤਨ ਕਰਨ ਵਾਲਿਆਂ ਦੇ ਨਾਲ ਸੰਗਤੀ ਰੂਪ ਵਿੱਚ, ਉਹਨਾਂ ਦੀ ਆਵਾਜ਼ ਠੀਕ ਹੋ ਜਾਂਦੀ ਹੈ। ਬੜਿਆਂ ਦੀ ਆਵਾਜ਼ ਮੈਂ ਠੀਕ ਹੁੰਦਿਆਂ ਵੇਖੀ ਆਪਣੇ ਪਿੱਛੇ 40-50 ਸਾਲਾਂ 'ਚ ਮੈਂ ਜੋ ਦੇਖਿਆ। ਸੋ ਆਓ ਸਾਰੇ ਸਾਧ ਸੰਗਤ, ਸਾਰੇ ਯਤਨ ਕਰੋ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਸਾਰੇ ਬੋਲੋ। ਡੈਡਸ ਵੀ, ਮਾਂ ਵੀ, ਜਿਹੜੇ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਨੇ, ਸਾਰੇ ਬੋਲੋ। ਦੇਸ਼ ਵਾ ਸੱਚੇ ਪਾਤਸ਼ਾਹ ਤੋਂ ਦਾਤ ਮੰਗਣੀ ਹੈ ਕਿ ਜੇ ਮੈਂ ਇਕੱਲਾ ਵੀ ਰਹਿ ਜਾਵਾਂ ਤਾਂ ਵੀ ਇਹ ਸੱਚੇ ਪਾਤਸ਼ਾਹ ਤੇਰੇ ਮਾਰਗ ਤੋਂ ਮੈਂ ਥਿੜਕਾਂ ਨਾ, ਘਬਰਾਵਾਂ ਨਾ। ਦੇਸ਼ ਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ, ਚੰਗੇ ਕਰਮ ਜੋ ਤੁਸੀਂ ਦੱਸਿਆ ਹੈ, ਰਹਿਤ ਮਰਿਆ ਦਿਓ ਜੋ ਤੁਸੀਂ ਪੂਰਨੇ ਪਾਏ ਨੇ, ਉਪਦੇਸ਼ ਕੀਤਾ ਮੈਂ ਉਸ ਤੇ ਚੱਲਾਂ, ਭਾਵੇਂ ਇਕੱਲਾ ਰਹਿ ਜਾਵਾਂ, ਦੁਨੀਆਂ ਸਾਰੀ ਇੱਕ ਪਾਸੇ ਹੋ ਜਾਵੇ, ਪਰ ਕਿਉਂਕਿ ਤੂੰ ਮੇਰੇ ਨਾਲ ਹੈ। ਆਓ ਸਾਰੇ ਰਲ ਕੇ ਪੜ੍ਹਦੇ ਹਾਂ, ਫਿਰ ਬੇਨਤੀ ਹੈ ਸਾਰੇ ਬੋਲਣਾ ਜੀ।

0: וואו וואו, שבש בצ'ר. בולי סונהל
1: סטריאקל
0: בולן צ'וקנדי כמה סעד סנגדי סערי אז ג'ור כפתי בלאו ג'י וואי גרו ג'י כה חלסה וואי
1: גרו ג'י כפתי סטריאקל סטריאקל Sat Sri Akal Sat Sri Akal Bahut bahut dhanwad bachcho eh toda utshaah dekh ke inna changa lag gaya ke waqai this is a beginning of this new year sadi eh shuruaat jehdi 38ਵੇਂ ਸਾਲ ਦੀ ਸ਼ੁਰੂਆਤ ਹੈ ਜਿਹੜੇ ਬੱਚੇ ਜਾਂ ਪੇਰੈਂਟਸ ਨਵੇਂ ਨੇ ਮੈਂ ਆਪਣਾ ਦੱਸਣਾ ਚਾਹਾਂਗੀ ਮੇਰਾ ਨਾਮ ਅਰਸ਼ਿੰਦਰਪਾਲ ਕੌਰ ਹੈ ਮਾਪਿਆਂ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ 38ਵੇਂ ਸਾਲ ਦੇ ਵਿੱਚ ਜੀ ਆਇਆ ਕਹਿੰਦੇ ਹਾਂ ਖਾਲਸਾ ਸਕੂਲ ਦੀ ਸਮੁੱਚੀ ਸੇਵਾਦਾਰਾਂ ਵੱਲੋਂ ਸਮੁੱਚੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਜੀ ਆਇਆ ਇਸ ਨਵੇਂ ਸਾਲ ਦੇ ਵਿੱਚ ਦਿਸ ਇਜ਼ ਦਾ 38th ਈਅਰ ਤੁਸੀਂ ਸੋਚਦੇ ਅਮੇਜ਼ਿੰਗ ਨਹੀਂ ਲੱਗਦਾ ਹੈ ਜੀ ਸੋ ਸਾਡੀ ਦੂਜੀ ਜਨਰੇਸ਼ਨ ਵੀ ਗ੍ਰੈਜੂਏਟ ਹੋ ਕੇ ਪੜਾਉਣ ਲੱਗ ਗਈ ਹੈ ਸੋ ਮੈਂ ਕੁਇਕਲੀ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ ਜਨਰਲੀ ਅਸੀਂ ਪੇਰੈਂਟਸ ਓਰੀਐਂਟੇਸ਼ਨ ਵੀ ਕਰਦੇ ਹੁੰਦੇ ਹਾਂ ਪਰ ਅਸੀਂ ਇਹ ਇੱਕ ਦੋ ਹਫ਼ਤੇ ਠਹਿਰ ਕੇ ਕਰਾਂਗੇ ਅੱਜ ਅਸੀਂ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਨੇ ਤੇ ਬੱਚੇ ਜਿਹੜੇ ਰਜਿਸਟਰ ਹੋਏ ਹੋਏ ਸੀ ਉਹਨਾਂ ਨੂੰ ਕਿਤਾਬਾਂ ਮਿਲ ਗਈਆਂ ਤੇ ਆਪਣੇ ਲੈਵਲ ਦੀਆਂ ਕਿਤਾਬਾਂ ਲੈ ਕੇ ਤੁਸੀਂ ਇੱਥੇ ਬੈਠੇ ਹੋਵੋਗੇ ਆਈ ਅਸਿਊਮ ਜਿਹੜੇ ਬੱਚਿਆਂ ਨੇ ਹਾਲੇ ਕਿਤਾਬਾਂ ਨਹੀਂ ਲਈਆਂ ਉਹਨਾਂ ਨੂੰ 2:45 ਤੱਕ ਕਿਤਾਬਾਂ ਹਾਲੇ ਮਿਲਣਗੀਆਂ ਤੇ ਪਲੀਜ਼ ਕਿਤਾਬਾਂ ਲੈ ਲੈਣਾ ਅਗਲੇ ਹਫ਼ਤੇ ਅਸੀਂ ਕੰਟੀਨਿਊ ਰੱਖਾਂਗੇ ਬੁੱਕ ਡਿਸਟ੍ਰੀਬਿਊਸ਼ਨ ਜਿਹੜੇ ਬੱਚੇ ਰਜਿਸਟਰ ਹੋਣਗੇ ਜਿਨ੍ਹਾਂ ਨੇ ਅੱਜ ਰੀਟੈਸਟ ਕੀਤਾ ਸੀ ਹਾਲੇ ਕਿਸੇ ਨੇ ਜਾਣਾ ਨਹੀਂ ਬੱਚਿਓ ਪਲੀਜ਼ ਬੈਠੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਵੀ ਆਰ ਸ਼ੇਅਰਿੰਗ ਹੇਅਰ ਪਲੀਜ਼ ਸਿਟ ਡਾਊਨ ਬੈਠੋ ਹਾਂਜੀ ਜਿਹੜੇ ਬੱਚਿਆਂ ਨੇ ਅੱਜ ਰੀਟੈਸਟ ਕੀਤਾ ਸੀ ਉਹਨਾਂ ਬੱਚਿਆਂ ਨੂੰ ਡਿਊਰਿੰਗ ਦਾ ਵੀਕ ਅਸੀਂ ਕਲਾਸਿਸ ਦੇਵਾਂਗੇ ਉਹ ਬੱਚੇ ਅਗਲੇ ਹਫ਼ਤੇ ਉਹਨਾਂ ਨੂੰ ਕਲਾਸ ਮਿਲ ਜਾਏਗੀ ਜਦੋਂ ਆਉਣਗੇ ਆਪਣੇ ਲੈਵਲ ਦੀਆਂ ਕਿਤਾਬਾਂ ਲੈ ਕੇ ਆਪਣੀ ਕਲਾਸ 'ਚ ਜਾਣਗੇ ਠੀਕ ਹੈ ਜੀ ਹੁਣ ਸਾਡੀ ਕਲਾਸ ਜਿਹੜੀ ਆ ਪਲੇਸਮੈਂਟ ਹੁੰਦੀ ਹੈ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਐਂਟੀ ਕਲੋਕ ਵਾਈਜ਼ ਲੈਵਲ 1A ਪਹਿਲਾਂ ਤਾਂ ਅਸੀਂ ਬਹੁਤ ਵੱਡ ਭਾਗੇ ਹਾਂ ਕਿ ਸਾਡੇ ਕੋਲ ਉਧਰ ਜਗ੍ਹਾ ਨਹੀਂ ਸੀ ਸਾਨੂੰ ਇਹ ਵੱਡਾ ਹਾਲ ਮਿਲਿਆ ਜਿਹਦੇ ਵਿੱਚ ਸਾਡੇ ਟੀਚਰ ਬਹੁਤ ਸੋਹਣੀ ਤਰ੍ਹਾਂ ਪੜ੍ਹਾ ਸਕ ਰਹੇ ਆ ਸੋ ਇੱਥੋਂ ਅਸੀਂ ਕਲਾਸਾਂ ਸ਼ੁਰੂ ਕਰਦੇ ਹਾਂ ਟੀਚਰਸ ਪਲੀਜ਼ ਆਪਣੇ ਕਲਾਸ ਦਾ ਦੇਖ ਕੇ ਲੇਬਲ ਦੇਖੋ ਐਂਡ ਪਲੀਜ਼ ਗੋ ਦੇਅਰ ਜਦੋਂ ਅਸੈਂਬਲੀ ਖਤਮ ਹੋ ਗਈ ਠੀਕ ਹੈ ਇੱਥੋਂ ਸ਼ੁਰੂ ਹੋ ਕੇ 1A, B, C ਇੱਦਾਂ ਚੱਲਣਗੀਆਂ ਇੱਧਰ ਤੱਕ ਕਲਾਸਿਸ ਤੁਹਾਡੀਆਂ ਆਉਣਗੀਆਂ ਸਾਡੇ ਕੋਲ 3 ਕਲਾਸਿਸ ਨੇ ਜਿਹੜੀਆਂ ਕਿ ਮਿਡਲ ਦੇ ਵਿੱਚ ਹੋਣਗੀਆਂ 3D, 3E ਐਂਡ 3F ਇੱਥੇ ਮਿਡਲ ਦੇ ਵਿੱਚ ਉਹ ਕਲਾਸਿਸ ਹੋਣਗੀਆਂ ਬਾਲਵਾੜੀ ਸਾਡੇ ਕੋਲ ਉਹ ਲਾਇਬ੍ਰੇਰੀ ਦੇ ਵਿੱਚ ਹੁੰਦੇ ਨੇ ਬਾਲਵਾੜੀ ਸਭ ਤੋਂ ਛੋਟੇ ਬੱਚੇ ਉਸ ਤੋਂ ਬਾਅਦ ਨਿੱਕੇ ਬਾਲ ਜਿਹੜੇ ਦਰਸ਼ਨੀ ਡੋੜੀ ਦੇ ਵਿੱਚ ਜਿੱਥੇ ਉਹਨਾਂ ਦੀ ਪਹਿਲਾਂ ਕਲਾਸ ਲੱਗਦੀ ਸੀ ਉੱਥੇ ਉਹਨਾਂ ਦੀ ਕਲਾਸ ਲੱਗੇਗੀ ਤੇ ਅਸੀਂ ਹੁਣ ਸਾਰੇ ਆਪਣੀਆਂ ਆਪਣੀਆਂ ਕਲਾਸਾਂ 'ਚ ਜਾਵਾਂਗੇ ਹਾਲੇ 2 ਮਿੰਟ ਹੋਰ ਗੱਲ ਕਰਕੇ ਅੱਜ ਸਾਡਾ ਪਹਿਲਾ ਦਿਨ ਸੀ ਅਸੈਂਬਲੀ ਦਾ ਅਸੀਂ ਸ਼ੁਰੂਆਤ ਕੀਤੀ ਅਰਦਾਸ ਨਾਲ ਕਿਉਂਕਿ ਸਿੱਖ ਜਦੋਂ ਵੀ ਕੋਈ ਕੰਮ ਕਰਦਾ ਅਰਦਾਸ ਨਾਲ ਸ਼ੁਰੂ ਕਰਦਾ ਸਾਡੇ ਚਿੰਤਨ ਸਿੰਘ ਹੋਰਾਂ ਨੇ ਅਰਦਾਸ ਲੀਡ ਕੀਤੀ ਤੁਸੀਂ ਸਾਰਿਆਂ ਨੇ ਜੁਆਇਨ ਕੀਤਾ ਆਪਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਮੰਗੀ ਸਕਸੈਸਫੁਲ ਹੈਪੀ ਲਰਨਿੰਗ ਵਾਸਤੇ ਸਾਲ ਦੀ ਸ਼ੁਰੂਆਤ ਦੇ ਵਿੱਚ ਆਪਾਂ ਸਾਰਿਆਂ ਨੇ ਅਸੀਸ ਲਈ ਹੈ ਨਾ ਸੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਅੱਜ ਅਸੈਂਬਲੀ ਸਾਡੀ ਲੰਬੀ ਹੋ ਗਈ ਹੈ ਕਿਉਂ ਮਲਟੀਪਲ ਰੀਜ਼ਨਸ ਕਰਕੇ ਕਿਉਂਕਿ ਅਸੀਂ ਥੋੜਾ ਲੇਟ ਆਏ ਫਿਰ ਅਸੀਂ ਥੋੜਾ ਲੰਬਾ ਪ੍ਰੋਗਰਾਮ ਸਾਡਾ ਸੀਗਾ 2 ਵਜੇ ਅਸੀਂ ਇਸ ਹਾਲ 'ਚ ਆ ਜਾਇਆ ਕਰਾਂਗੇ ਸਾਡੀ ਅਸੈਂਬਲੀ ਕੰਟੀਨਿਊ ਰਹੇਗੀ ਇਸੇ ਸਕੈਜੂਲ ਤੇ 2:00 ਟੂ 2:25 ਸਾਡੀ ਅਸੈਂਬਲੀ ਹੋਏਗੀ 5 ਮਿੰਟਸ ਟੂ ਗੋ ਟੂ classes. We will start our classes at 2:30. Mere kehne da eh matlab nahi, bilkul nahi, ke classes starts at 2:30 because assembly is jada ek anikhadwa part hega, important part hega, very important assembly school di. Apa ithe aana hai 2 baje, paath karna, simran karde haan. ਜੇ ਮੈਨੂੰ ਪੁੱਛੋ ਮੇਰਾ ਫੇਵਰੇਟ ਟਾਈਮ ਇਹੀ ਆ ਅਸੈਂਬਲੀ ਵਾਲਾ ਹੈ ਸੋ ਸਭ ਨੇ ਇੱਥੇ ਆਉਣਾ 2 ਵਜੇ ਆਉਣਾ ਪੇਰੈਂਟਸ ਨੂੰ ਮੈਂ ਹਲੇ ਇੰਨਾ ਕਹਿ ਸਕਦੀ ਹਾਂ ਬਾਕੀ ਤੁਹਾਨੂੰ ਕਿਤਾਬਾਂ ਪੇਸਿੰਗ ਗਾਈਡਸ ਮਿਲਿਆ ਤੁਸੀਂ ਆਪਦੇ ਬੱਚਿਆਂ ਦੇ ਨਾਲ ਪੇਸਿੰਗ ਗਾਈਡਸ ਨੂੰ ਰਿਵਿਊ ਕਰਨਾ ਜਿੱਥੇ ਤੁਹਾਡੇ ਸਿਗਨੇਚਰ ਚਾਹੀਦੇ ਹੋਣਗੇ ਤੁਸੀਂ ਪਲੀਜ਼ ਉੱਥੇ ਸਿਗਨੇਚਰ ਕਰਕੇ ਬੱਚਿਆਂ ਨੂੰ ਵਾਪਸ ਭੇਜਣੀ ਹੈ ਅਗਲੇ ਹਫ਼ਤੇ ਵਾਸਤੇ ਜਦੋਂ ਬੱਚੇ ਕਲਾਸ 'ਚ ਆਉਣ ਟੀਚਰ ਪੁੱਛਣ ਕਿ ਪੇਰੈਂਟ ਸਿਗਨੇਚਰ ਇੱਥੇ ਚਾਹੀਦੇ ਸੀਗੇ ਤੁਸੀਂ ਕੀਤੇ ਹੋਣ ਹਲੇ ਇੰਨਾ ਕੰਮ ਕਰੋ ਤੇ ਬੱਚਿਆਂ ਨੂੰ ਆਪਣਾ ਟਾਈਮ ਤੇ ਲੈ ਕੇ ਆਓ ਬੱਚਿਆਂ ਨੂੰ ਬਹੁਤ ਸੋਹਣੀ ਤਰ੍ਹਾਂ ਲੰਗਰ ਛਕਾ ਕੇ ਜੇ ਘਰੋਂ ਛੱਕ ਆਉਂਦੇ ਤਾਂ ਵੀ ਪਲੀਜ਼ ਟਾਈਮ ਤੇ ਲੈ ਕੇ ਆਉਣਾ ਤਾਂ ਜੋ ਆਪਣਾ ਲਰਨਿੰਗ ਦਾ ਕੋਈ ਵੀ ਟਾਈਮ ਵੇਸਟ ਨਾ ਹੋਵੇ ਕਲਾਸਿਸ ਦਾ ਹੁਣ ਸਾਰੇ ਬੱਚੇ ਇੱਕ ਵਾਰੀ ਗੱਜ ਕੇ ਫਤਿਹ ਬੁਲਾਉਣਗੇ ਤੇ ਫਿਰ ਸਾਰੇ ਆਪੋ ਆਪਣੀਆਂ ਕਲਾਸਿਸ ਦੇ ਵਿੱਚ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਧੰਨਵਾਦ ਜੀ
2: Yeah.

Thank you.

ಅಡಿಗೆ ಮಾಡಲಾರ್ದು ಸರ್.

就是人类。